ਸਤਿ ਸ਼੍ਰੀ ਅਕਾਲ ਮੈਲਬਨ। ਮੈਲਬਨ ਤੋਂ ਲੈ ਕੇ ਸਿਡਨੀ ਤੱਕ, ਬ੍ਰਿਸਬਨ ਤੋਂ ਐਡਲੇਡ, ਪਰਥ, ਡਾਰਵਨ ਤੇ ਆਸਟ੍ਰੇਲੀਆ ਦੇ ਹਰ ਉਸ ਕੋਨੇ ਤੱਕ ਜਿੱਥੇ ਇਸ ਵੇਲੇ ਕੋਈ ਪੰਜਾਬੀ ਪਰਿਵਾਰ ਆਪਣੀ ਸਵੇਰ ਦੀ ਚਾਹ ਬਣਾ ਰਿਹਾ ਹੋਵੇ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਤੇ ਮੈਂ ਹਾਂ ਤੁਹਾਡੀ ਆਪਣੀ ਦੋਸਤ ਤੇ ਇਸ ਪ੍ਰੋਗਰਾਮ ਦੀ ਹੋਸਟ ਸ਼ਮਾ ਪੰਗੂ। ਅਗਲੇ 2 ਘੰਟੇ ਆਪਾਂ ਇਕੱਠੇ ਗੁਜ਼ਾਰਾਂਗੇ ਖਬਰਾਂ ਨਾਲ, ਗੱਲਾਂ ਨਾਲ, ਕੁਛ ਸੋਚ ਨਾਲ ਅਤੇ ਕੁਛ ਮੁਸਕਰਾਹਟਾਂ ਨਾਲ ਅਤੇ ਬੇਸ਼ੱਕ ਸੋਹਣੇ ਜਿਹੇ ਪੰਜਾਬੀ ਮਿਊਜ਼ਿਕ ਦੇ ਨਾਲ। ਅੱਜ 13 ਅਗਸਤ 2026, ਜੇ ਤੁਸੀਂ ਕੰਮ ਲਈ ਨਿਕਲ ਰਹੇ ਹੋ, ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਹੋ, ਟਰੱਕ ਚਲਾ ਰਹੇ ਹੋ ਜਾਂ ਫਿਰ ਟੈਕਸੀ ਚਲਾ ਰਹੇ ਹੋ, ਕਿਚਨ ਵਿੱਚ ਬ੍ਰੇਕਫਾਸਟ ਤਿਆਰ ਕਰ ਰਹੇ ਹੋ ਤੇ ਜਾਂ ਫਿਰ ਨਾਈਟ ਸ਼ਿਫਟ ਮੁਕਾ ਕੇ ਘਰ ਵਾਪਸ ਆ ਰਹੇ ਹੋ, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹਰ ਸਵੇਰ ਨਵੀਂ ਜ਼ਿੰਦਗੀ ਦਿੰਦੀ ਹੈ, ਪਰ ਹਰ ਸਵੇਰ ਸਾਨੂੰ ਆਪਣੀ ਜ਼ਿੰਦਗੀ ਨੂੰ ਥੋੜ੍ਹਾ ਬਿਹਤਰ ਬਣਾਉਣ ਦਾ ਇੱਕ ਹੋਰ ਮੌਕਾ ਜ਼ਰੂਰ ਦਿੰਦੀ ਹੈ। ਅੱਜ ਦੇ ਸ਼ੋਅ ਵਿੱਚ ਗੱਲ ਕਰਾਂਗੇ ਆਸਟ੍ਰੇਲੀਆ ਵਿੱਚ ਇੰਟਰਸਟ ਰੇਟ ਦੀ, ਕੋਸਟ ਆਫ ਲਿਵਿੰਗ, ਫੈਮਿਲੀ ਬਜਟਸ ਦੀ ਅਤੇ ਉਹਨਾਂ ਗ੍ਰੈਂਡ ਪੇਰੈਂਟਸ ਦੀ ਜੋ ਆਸਟ੍ਰੇਲੀਅਨ ਫੈਮਿਲੀਜ਼ ਵਿੱਚ ਚਾਈਲਡ ਕੇਅਰ ਦਾ ਵੱਡਾ ਸਹਾਰਾ ਬਣ ਰਹੇ ਨੇ। ਪਰ ਇਹਨਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਸ਼ਬਦ ਨਾਲ।

ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਲੋਕ ਮਹੱਲਾ ਤੀਸਰਾ। ਸਤਿਗੁਰ ਕੀ ਪ੍ਰਤੀਤ ਨ ਆਇਆ ਸ਼ਬਦ ਨ ਲਾਗੋ ਪਾਓ, ਉਸ ਨੂੰ ਸੁਖ ਨ ਉਪਜੇ ਪਾਵੇ ਸੌ ਗੇੜਾ ਆਵੋ ਜਾਓ। ਨਾਨਕ ਗੁਰਮੁਖ ਸਹਿਜ ਮਿਲੇ ਸੱਚੇ ਸਿਉ ਲਿਵਲਾਏ, ਨਾਨਕ ਗੁਰਮੁਖ ਸਹਿਜ ਮਿਲੇ ਸੱਚੇ ਸਿਉ ਲਿਵਲਾਓ। ਮਹੱਲਾ ਤੀਸਰਾ। ਇਹ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵੀਏ ਜਨਮ ਮਰਨ ਦੁਖ ਜਾਏ, ਸਹਿਸਾ ਮੂਲ ਨਾ ਹੋਵੇ ਹੋਮੇ ਸ਼ਬਦ ਜਲਾਏ। ਕੂੜੇ ਕੀ ਪਾਲ ਵਿੱਚੋਂ ਨਿਕਲੇ ਸੱਚ ਵਸੇ ਮਨ ਆਏ, ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ। ਨਾਨਕ ਪੂਰੇ ਕਰਮ ਸਤਿਗੁਰ ਮਿਲੇ ਹਰ ਜੀਓ ਕਿਰਪਾ ਕਰੇ ਰਜਾਏ। ਪੌੜੀ। ਜਿਸਕੇ ਘਰ ਦੀਪਾਨ ਹਰ ਹੋਵੇ, ਤਿਸਕੀ ਮੁੱਠੀ ਵਿੱਚ ਜਗਤ ਸਭ ਆਇਆ, ਤਿਸ ਕੋ ਤਲਕੀ ਕਿਸੇ ਦੀ ਨਾਹੀ ਹਰ ਦੀਪਾਨ ਸਭ ਆਣ ਪੈਰੀ ਪਾਇਆ। ਮਾਨਸਾ ਕਿਉਂ ਦੀਪਾਣੋ ਕੋਈ ਨਸ ਭਜ, ਨਿਕਲੇ ਹਰ ਦੀਪਾਣੋ ਕੋਈ ਕਿੱਥੇ ਜਾਇਆ, ਸੋ ਐਸਾ ਹਰ ਦੀਪਾਨ ਵਸਿਆ ਭਗਤਾਂ ਕਾ ਹਿਰਦੇ ਤਿੰਨ ਰਹਿੰਦੇ ਖੋਂਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਵੇਂ ਕੀ ਵਡਿਆਈ ਕਰਮ ਪ੍ਰਾਪਤ ਹੋਵੇ, ਗੁਰਮੁਖ ਵਿਰਲੇ ਕਿੰਨੇ ਧਿਆਇਆ। ਭਾਵ ਜਿਸ ਮਨੁੱਖ ਨੂੰ ਸਤਿਗੁਰ ਤੇ ਭਰੋਸਾ ਨਹੀਂ ਬਣਿਆ ਤੇ ਸਤਿਗੁਰ ਦੇ ਸ਼ਬਦ ਵਿੱਚ ਜਿਸ ਦਾ ਪਿਆਰ ਨਹੀਂ ਲੱਗਾ, ਉਸ ਨੂੰ ਕਦੇ ਸੁੱਖ ਨਹੀਂ ਪਾਵੇਂ ਗੁਰੂ ਪਾਸੋਂ ਸੌ ਵਾਰੀ ਆਵੇ ਜਾਏ। ਹੇ ਨਾਨਕ, ਜੇ ਗੁਰੂ ਦੇ ਸਨਮੁਖ ਹੋ ਕੇ ਸੱਚੇ ਵਿੱਚ ਲਿਵ ਜੋੜੀਏ ਤਾਂ ਪ੍ਰਭੂ ਸਹਿਜੇ ਹੀ ਮਿਲ ਪੈਂਦਾ ਹੈ। ਹੇ ਮੇਰੇ ਮਨ, ਇਹੋ ਜਿਹਾ ਸਤਿਗੁਰੂ ਖੋਜ ਕੇ ਲੱਭ, ਜਿਸ ਦੀ ਸੇਵਾ ਕੀਤਿਆਂ ਤੇਰਾ ਸਾਰੀ ਉਮਰ ਦਾ ਦੁੱਖ ਦੂਰ ਹੋ ਜਾਵੇ। ਕਦੇ ਉੱਕਾ ਹੀ ਚਿੰਤਾ ਨਾ ਹੋਵੇ ਤੇ ਉਸ ਸਤਿਗੁਰੂ ਦੇ ਸ਼ਬਦ ਨਾਲ ਤੇਰੀ ਹੋਮੇ ਸੜ ਜਾਵੇ, ਤੇਰੇ ਅੰਦਰੋਂ ਕੂੜ ਦੀ ਕੰਧ ਦੂਰ ਹੋ ਜਾਵੇ ਤੇ ਮਨ ਵਿੱਚ ਸੱਚਾ ਹਰੀ ਆਵਸੇ, ਅਤੇ ਹੇ ਮਨ, ਉਸ ਸਤਿਗੁਰੂ ਦੇ ਦੱਸੇ ਹੋਏ ਸੰਜਮ ਵਿੱਚ ਸੱਚੀ ਕਾਰ ਕਰ

ਹਕੂਮਤ ਤੋਂ ਭੱਜ ਕੇ ਕੋਈ ਕਿੱਥੇ ਜਾ ਸਕਦਾ ਹੈ? ਇਹੋ ਜਿਹਾ ਹਾਕਮ ਹਰੀ ਭਗਤਾਂ ਦੇ ਹਿਰਦੇ ਵਿੱਚ ਵਸਿਆ ਹੋਇਆ ਹੈ। ਉਸਨੇ ਰਹਿੰਦੇ ਖੁੰਦੇ ਸਾਰੇ ਜੀਵਾਂ ਨੂੰ ਲਿਆ ਕੇ ਭਗਤ ਜਨਾਂ ਦੇ ਅੱਗੇ ਖੜ੍ਹੇ ਕਰ ਦਿੱਤਾ ਹੈ, ਭਾਵ ਚਰਨੀ ਲਿਆ ਪਾਇਆ ਹੈ। ਪ੍ਰਭੂ ਦੀ ਖਾਸ ਮਿਹਰ ਨਾਲ ਹੀ ਪ੍ਰਭੂ ਦੇ ਨਾਮ ਦੀ ਵਡਿਆਈ ਕਰਨ ਦਾ ਗੁਣ ਪ੍ਰਾਪਤ ਹੁੰਦਾ। ਸਤਿਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਹੀ ਨਾਮ ਸਿਮਰਦਾ ਹੈ। ਹਮੇਸ਼ਾ ਹੀ ਗੁਰੂ ਦੇ ਸਨਮੁਖ ਹੋ ਕੇ ਹੀ ਨਾਮ ਸਿਮਰਿਆ ਜਾ ਸਕਦਾ ਹੈ।

14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ। ਜੋ ਭਵਿੱਖ ਦੀ ਪੜ੍ਹਾਈ, ਰੁਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ। 14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ

0: ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ ਜੋ ਭਵਿੱਖ ਦੀ ਪੜ੍ਹਾਈ, ਰੁਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।
1: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਸਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
2: ਹਾਂਜੀ, ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ 88.9 ਐਫ ਐਮ ਤੋਂ, ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ। ਸਵੇਰ ਦੀ ਸ਼ੁਰੂਆਤ ਆਪਾਂ ਸ਼ਬਦ ਨਾਲ, ਹੁਕਮਨਾਮੇ ਨਾਲ ਕੀਤੀ ਅਤੇ ਹੁਣ ਆਪਾਂ ਕੁਛ ਤਾਜ਼ੀਆਂ ਖਬਰਾਂ ਤੁਹਾਡੇ ਨਾਲ ਅਪਡੇਟ ਕਰ ਲੈਂਦੇ ਹਾਂ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਆਪਣੀ 11 ਅਗਸਤ ਦੀ ਮੀਟਿੰਗ ਵਿੱਚ ਕੈਸ਼ ਰੇਟ 4.35% 'ਤੇ ਅਨਚੇਂਜ ਰੱਖਿਆ, ਯਾਨੀ ਕਿ ਜਿਹੜੇ ਲੋਕਾਂ ਨੂੰ ਬਹੁਤ ਖਤਰਾ ਸੀਗਾ ਕਿ ਸ਼ਾਇਦ ਇਸ ਵਾਰੀ ਵੀ ਇੰਟਰਸਟ ਰੇਟ ਵੱਧ ਜਾਵੇਗਾ, ਬਟ ਇਹ ਅਨਚੇਂਜ ਹੀ ਰਿਹਾ। ਆਰ ਬੀ ਆਈ ਗਵਰਨਰ ਮਿਸ਼ੇਲ ਬਲਕ ਨੇ ਇਹ ਜਿੱਤ ਇਹ ਵੀ ਸੰਕੇਤ ਦਿੱਤਾ ਕਿ ਇਨਫਲੇਸ਼ਨ ਨੂੰ ਕਾਬੂ ਕਰਨ ਲਈ ਲੋੜ ਪਈ ਤਾਂ ਅੱਗੇ ਰੇਟ ਵਧਾਉਣ ਦੀ ਸੰਭਾਵਨਾ ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਘਰ ਦੇ ਲੋਨ ਵਾਲੇ ਪਰਿਵਾਰਾਂ ਲਈ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਬੋਰੋਇੰਗ ਕੋਸਟ ਅਜੇ ਵੀ ਉੱਚੀਆਂ ਹਨ ਅਤੇ ਹਾਊਸ ਹੋਲਡ ਬਜਟ ਉੱਤੇ ਪ੍ਰੈਸ਼ਰ ਬਣਿਆ ਹੋਇਆ ਕਿ ਜੇ ਇਸ ਵਾਰੀ ਇੰਟਰਸਟ ਰੇਟ ਨਹੀਂ ਵਧਿਆ ਤਾਂ ਇਹਦਾ ਮਤਲਬ ਉਹਨਾਂ ਨੇ ਕਿਹਾ ਕਿ ਇਹ ਨਹੀਂ ਕਿ ਅਸੀਂ ਵੱਡੇ ਤੋਂ ਵੱਡਾ ਲੋਨ ਚੁੱਕ ਲਈਏ ਜਾਂ ਫਿਰ ਇਹ ਸੋਚੀਏ ਕਿ ਹੁਣ ਇਸ ਤੋਂ ਬਾਅਦ ਜਿਹੜਾ ਇੰਟਰਸਟ ਰੇਟ ਉਹ ਘਟਣਾ ਸ਼ੁਰੂ ਹੋ ਜਾਣਾ। ਉਹਨਾਂ ਨੇ ਇਹ ਕਿਹਾ ਆ ਆਰ ਬੀ ਆਈ ਗਵਰਨਰ ਨੇ ਕਿ ਇਸ ਵਾਰੀ ਜਿਹੜਾ ਅਸੀਂ ਇੰਟਰਸਟ ਰੇਟ ਨਹੀਂ ਵਧਾਇਆ, ਬਟ ਹੋ ਸਕਦਾ ਕਿ ਫਿਊਚਰ ਦੇ ਵਿੱਚ ਸਾਨੂੰ ਇੰਟਰਸਟ ਰੇਟ ਵਧਾਉਣਾ ਪਵੇ। ਆਸਟ੍ਰੇਲੀਆ ਵਿੱਚ ਕੋਸਟ ਆਫ ਲਿਵਿੰਗ ਪ੍ਰੈਸ਼ਰ ਦੇ ਦਰਮਿਆਨ ਕਈ ਫੈਮਲੀਜ਼ ਫੋਰਮਲ ਚਾਈਲਡ ਕੇਅਰ ਦੀਆਂ ਗੈਪਸ ਪੂਰੀਆਂ ਕਰਨ ਲਈ ਗ੍ਰੈਂਡ ਪੇਰੈਂਟਸ ਦੀ ਮਦਦ ਲੈ ਰਹੀਆਂ ਨੇ। ਏ ਬੀ ਸੀ ਦੀ ਅੱਜ ਸਵੇਰ ਦੀ ਰਿਪੋਰਟ ਵਿੱਚ ਰਿਸਰਚਰਸ ਅਤੇ ਫੈਮਲੀ ਐਡਵੋਕੇਟਸ ਨੇ ਇਸ ਦੇ ਫਾਈਨੈਂਸ਼ੀਅਲ ਅਤੇ ਪਰਸਨਲ ਇੰਪੈਕਟਸ ਉੱਤੇ ਗੱਲ ਕੀਤੀ। ਇਹ ਮਸਲਾ ਮਾਈਗ੍ਰੈਂਟ ਫੈਮਲੀਜ਼ ਲਈ ਵੀ ਬਹੁਤ ਰੈਲੀਵੈਂਟ ਹੈ ਕਿਉਂਕਿ ਕਈ ਘਰਾਂ ਵਿੱਚ ਗ੍ਰੈਂਡ ਪੇਰੈਂਟਸ ਸਿਰਫ ਦਾਦਾ ਦਾਦੀ ਜਾਂ ਨਾਨਾ ਨਹੀਂ ਨਾਨੀ ਨਹੀਂ ਪੂਰੇ ਫੈਮਲੀ ਸਪੋਰਟ ਸਿਸਟਮ ਦਾ ਹਿੱਸਾ ਨੇ। ਅਸੀਂ ਆਮ ਵੇਖਦੇ ਹਾਂ ਕਿ ਇੰਡੀਆ ਤੋਂ ਜਾਂ ਦੂਸਰੇ ਏਸ਼ੀਅਨ ਜਿਹੜੇ ਕੰਟਰੀਜ਼ ਨੇ ਉੱਥੋਂ ਜਾਂ ਫਿਰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਜਿਹੜੇ ਜਿਹੜੇ ਕੰਟਰੀਜ਼ ਤੋਂ ਮਾਈਗ੍ਰੈਂਟਸ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਉਹਨਾਂ ਉਹਨਾਂ ਕੰਟਰੀਜ਼ ਦੇ ਵਿੱਚੋਂ ਸੀਨੀਅਰਸ ਜਿਹੜੇ ਨੇ ਉਹ ਆ ਰਹੇ ਨੇ ਆਪਣੇ ਬੱਚਿਆਂ ਦੀ ਹੈਲਪ ਕਰਨ ਵਾਸਤੇ। ਬੱਚਿਆਂ ਦੀ ਹੈਲਪ ਕਿਸ ਚੀਜ਼ ਵਿੱਚ ਹੋ ਰਹੀ ਆ? ਜ਼ਿਆਦਾਤਰ ਚਾਈਲਡ ਮਾਈਂਡਿੰਗ ਦੇ ਵਿੱਚ, ਕਿਉਂਕਿ ਜਿਹੜੀ ਬਾਹਰ ਚਾਈਲਡ ਮਾਈਂਡਿੰਗ ਆ ਉਹ ਬਹੁਤ ਜ਼ਿਆਦਾ ਮਹਿੰਗੀ ਆ ਔਰ ਕੋਸਟ ਆਫ ਲਿਵਿੰਗ ਜਿਸ ਤਰ੍ਹਾਂ ਵੱਧ ਰਿਹਾ ਆ ਉਹਦੇ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਸ ਹਿਸਾਬ ਨਾਲ ਪਿਛਲੇ ਕੁਛ ਸਾਲਾਂ ਦੇ ਵਿੱਚ ਐਸਪੈਸ਼ਲੀ ਕੋਵਿਡ ਤੋਂ ਬਾਅਦ ਜਦੋਂ ਦਾ ਕੋਸਟ ਆਫ ਲਿਵਿੰਗ ਬਹੁਤ ਜ਼ਿਆਦਾ ਵਧਿਆ ਆ, ਉਸ ਤੋਂ ਬਾਅਦ ਘਰਾਂ ਦੇ ਖਰਚੇ ਔਰ ਇੰਟਰਸਟ ਰੇਟ ਵਧਣ ਕਰਕੇ ਘਰਾਂ ਦੇ ਖਰਚੇ ਜਿਹੜੇ ਕਰਨੇ ਆ ਉਹ ਆਮ ਫੈਮਲੀ ਵਾਸਤੇ ਮੁਸ਼ਕਲ ਹੋਏ ਆ। ਪਰ ਜੇ ਉਹਨਾਂ ਫੈਮਲੀਜ਼ ਦੇ ਵਿੱਚ ਇੱਕ ਜਾਂ ਦੋ ਬੱਚੇ ਜਿਨ੍ਹਾਂ ਨੂੰ ਚਾਈਲਡ ਕੇਅਰ ਸੈਂਟਰ ਵਿੱਚ ਛੱਡ ਕੇ ਕੰਮ 'ਤੇ ਜਾਣਾ ਪੈਂਦਾ, ਉਹਨਾਂ ਘਰਾਂ ਦੇ ਵਿੱਚ ਦੂਸਰੀ ਇਨਕਮ ਯਾਨੀ ਕਿ ਜਿਹੜੀ ਖਾਸ ਤੌਰ 'ਤੇ ਜਿਹੜੀ ਫੀਮੇਲ ਪਾਰਟਨਰ ਆ ਉਹਦੀ ਇਨਕਮ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਉਹਦੀ ਸਾਰੀ ਇਨਕਮ ਜਿਹੜੀ ਆ ਉਹ ਚਾਈਲਡ ਮਾਈਂਡਿੰਗ ਵਿੱਚ ਚਲੀ ਜਾਂਦੀ ਆ। ਇਸ ਕਰਕੇ ਗ੍ਰੈਂਡ ਪੇਰੈਂਟਸ ਨੂੰ ਉਹਨਾਂ ਨੂੰ ਉਹਨਾਂ ਦੇ ਜਿਹੜੇ ਪੈਨਸ਼ਨ ਏਜ ਦੇ ਸਾਲ ਹੁੰਦੇ ਨੇ, ਆਰਾਮ ਕਰਨ ਦੇ ਸਾਲ ਹੁੰਦੇ ਨੇ, ਉਹਨਾਂ ਨੂੰ ਫਿਰ ਚਾਈਲਡ ਮਾਈਂਡਿੰਗ ਵਾਸਤੇ ਬੁਲਾ ਲਿਆ ਜਾਂਦਾ। ਹੁਣ ਕਹਿੰਦੇ ਕਿ ਫੈਮਲੀ ਐਡਵੋਕੇਟਸ ਨੇ ਜਿਹੜੇ ਉਹ ਕਹਿੰਦੇ ਕਿ ਇਸ ਦਾ ਫਾਈਨੈਂਸ਼ੀਅਲ ਅਤੇ ਪਰਸਨਲ ਇੰਪੈਕਟ ਉਸ ਉੱਪਰ ਹੁਣ ਗੱਲ ਚੱਲ ਪਈ ਆ। ਫਾਈਨੈਂਸ਼ੀਅਲ ਜਿਹੜਾ ਇੰਪੈਕਟ ਆ ਉਹ ਕਿਹਦੇ 'ਤੇ ਆ? ਤੇ ਜਿਹੜਾ ਪਰਸਨਲ ਇੰਪੈਕਟ ਆ ਉਹ ਕਿਹਦੇ 'ਤੇ ਆ, ਇਹਦੇ ਉੱਤੇ ਆਪਾਂ ਵਿਸਥਾਰ ਨਾਲ ਇੱਕ ਦਿਨ ਪ੍ਰੋਗਰਾਮ ਕਰਾਂਗੇ। ਬਟ ਅੱਜ ਜਿਹੜੀ ਆ ਇਹ ਸਿਰਫ ਅਤੇ ਸਿਰਫ ਤੁਹਾਡੇ ਨਾਲ ABC ਦੀ ਰਿਪੋਰਟ ਸ਼ੇਅਰ ਕੀਤੀ ਆ ਕਿ ਇਹਦੇ ਬਾਰੇ ਹੁਣ ਗੱਲ ਹੋ ਰਹੀ ਆ ਕਿ ਫਾਈਨੈਂਸ਼ੀਅਲ ਅਤੇ ਜਿਹੜਾ ਪਰਸਨਲ ਇੰਪੈਕਟ ਆ ਇਹਦੇ ਕਰਕੇ ਕੁਛ ਫਰਕ ਪੈ ਰਿਹਾ। ਫੇਅਰ ਵਰਕ ਓਂਬਡਸਮੈਨ ਇੱਕ ਹੋਸਪਿਟੈਲਿਟੀ ਜੋਬ ਪਲੇਟਫਾਰਮ ਸਪੋਰਟ ਨਾਲ ਜੁੜੀਆਂ ਵਰਕ ਕਲਾਸੀਫਿਕੇਸ਼ਨ ਕੰਸਰਨਸ ਦੀ ਸਕਰੂਟਨੀ ਕਰ ਰਿਹਾ। ਖ਼ਬਰਾਂ ਦੇ ਮੁਤਾਬਕ ਕੰਸਰਨ ਇਹ ਆ ਕਿ ਕੁਝ ਵਰਕਰਸ ਨੂੰ ਇੰਡੀਪੈਂਡੈਂਟ ਕੰਟਰੈਕਟਰਸ ਵੱਲੋਂ ਕਲਾਸੀਫਾਈ ਕੀਤੇ ਜਾਣ ਨਾਲ ਸੁਪਰ ਐਨੁਏਸ਼ਨ ਵਰਗੇ ਇੰਟਾਈਟਲਮੈਂਟਸ ਉੱਤੇ ਅਸਰ ਪੈ ਸਕਦਾ ਹੈ। ਕੰਪਨੀਜ਼ ਨੇ ਡਿਲੀਬਰੇਟ ਮਿਸ ਕਲਾਸੀਫਿਕੇਸ਼ਨ ਦੇ ਦਾਅਵਿਆਂ ਨੂੰ ਰਿਜੈਕਟ ਕੀਤਾ ਹੈ। ਹੋਸਪਿਟੈਲਿਟੀ ਇੰਡਸਟਰੀ ਵਿੱਚ ਕੰਮ ਕਰਨ ਵਾਲੀ ਪੰਜਾਬੀ ਕਮਿਊਨਿਟੀ ਲਈ ਇਹ ਇੱਕ ਫੋਲੋ ਕਰਨ ਵਾਲੀ ਸਟੋਰੀ ਆ। ਇਹ ਵੀ ਆਪਾਂ ਇੱਕ ਦਿਨ ਜ਼ਰੂਰ ਇਸ ਨੂੰ ਕਵਰ ਕਰਾਂਗੇ ਕਿ ਕਈ ਵਾਰੀ ਅਸੀਂ ਇਸ ਤਰ੍ਹਾਂ ਕਰ ਲੈਂਦੇ ਹਾਂ ਕਿ ਜਦੋਂ ਅਸੀਂ ਦੂਸਰੇ ਦੇਸ਼ ਦੇ ਵਿੱਚ ਆ ਕੇ ਕੰਮ ਕਰ ਰਹੇ ਹਾਂ ਅਤੇ ਸਾਨੂੰ ਆਪਣੇ ਪੂਰੇ ਰਾਈਟਸ ਦਾ ਨਹੀਂ ਪਤਾ ਹੁੰਦਾ, ਕਈ ਵਾਰੀ ਸਾਨੂੰ ਆਪਣੀਆਂ ਰਿਸਪੋਂਸੀਬਿਲਿਟੀਜ਼ ਦਾ ਵੀ ਨਹੀਂ ਪਤਾ ਹੁੰਦਾ। ਬਟ ਜਦੋਂ ਅਸੀਂ ਕਿਤੇ ਕੰਮ ਕਰਦੇ ਹਾਂ ਤਾਂ ਸਾਨੂੰ ਆਪਣੇ ਰਾਈਟਸ ਬਾਰੇ ਨਹੀਂ ਪਤਾ ਹੁੰਦਾ ਅਤੇ ਅਸੀਂ ਜਦੋਂ ਐਕਸਪਲੋਇਟ ਹੋ ਰਹੇ ਹੁੰਦੇ ਹਾਂ ਅਤੇ ਉਹਦੇ ਬਾਰੇ ਵੀ ਸਾਨੂੰ ਪਤਾ ਨਹੀਂ ਹੁੰਦਾ। ਔਰ ਅਸੀਂ ਕਿਉਂਕਿ ਸਾਨੂੰ ਰਾਈਟਸ ਦਾ ਨਹੀਂ ਪਤਾ, ਅਸੀਂ ਈਜ਼ੀਲੀ ਐਕਸਪਲੋਇਟ ਹੋ ਜਾਂਦੇ ਹਾਂ ਆਪਣੇ ਇੰਪਲੋਇਰ ਵੱਲੋਂ। ਔਰ ਖਾਸ ਤੌਰ 'ਤੇ ਸੁਪਰਨੋਸ਼ਨ ਬਾਰੇ ਕਈਆਂ ਨੂੰ ਨਹੀਂ ਪਤਾ ਹੁੰਦਾ। ਔਰ ਜਿਹੜਾ ਕੈਸ਼ ਇਨ ਹੈਂਡ ਅਸੀਂ ਕੰਮ ਕਰ ਲੈਂਦੇ ਹਾਂ ਜਾਂ ਫਿਰ ਅਸੀਂ ਹਾਇਰ ਰੇਟ ਦੇ ਉੱਤੇ ਕਿ ਤੁਸੀਂ ਸੁਪਰਨੋਸ਼ਨ ਨਾ ਲਵੋ ਅਤੇ ਥੋੜ੍ਹੇ ਪੈਸੇ ਵੱਧ ਲੈ ਲਓ, ਇਸ ਤਰ੍ਹਾਂ ਕੰਮ ਕਰ ਲਓ, ਅਸੀਂ ਉੱਥੇ ਵੀ ਐਕਸਪਲੋਇਟ ਹੁੰਦੇ ਹਾਂ। ਇਹਦੇ ਉੱਪਰ ਆਪਾਂ ਇੱਕ ਦਿਨ ਪੂਰੀ ਗੱਲਬਾਤ ਜ਼ਰੂਰ ਕਰਾਂਗੇ। ਪੰਜਾਬ ਵਿੱਚ ਰਿਵਾਈਜ਼ ਇਲੈਕਟਰਲ ਰੋਲ ਸ਼ਡਿਊਲ ਅਧੀਨ ਡਰਾਫਟ ਇਲੈਕਟਰਲ ਰੋਲਸ ਅੱਜ 13 ਅਗਸਤ ਨੂੰ ਪਬਲਿਸ਼ ਹੋਣੀਆਂ ਨੇ। ਕਲੇਮਸ ਅਤੇ ਓਬਜੈਕਸ਼ਨਸ ਲਈ ਪੀਰੀਅਡ 12 ਸਤੰਬਰ ਤੱਕ ਚੱਲਣ ਦੀ ਰਿਪੋਰਟ ਆ। ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਅੱਜ ਹੈਵੀ ਰੇਨਫਾਲ ਦੀ ਸੰਭਾਵਨਾ ਦੱਸੀ ਗਈ ਹੈ ਅਤੇ ਪੰਜਾਬ ਵਿੱਚ ਅਗਸਤ ਰੇਨਫਾਲ ਹੁਣ ਤੱਕ ਬਿਲੋ ਨਾਰਮਲ ਰਹਿਣ ਦੀ ਰਿਪੋਰਟ ਵੀ ਹੈ। ਆਸਟ੍ਰੇਲੀਆ ਅਤੇ ਬੰਗਲਾਦੇਸ਼ ਵਿਚਕਾਰ ਦੋ ਟੈਸਟ ਸੀਰੀਜ਼ ਦਾ ਪਹਿਲਾ ਮੈਚ ਅੱਜ ਡਾਰਵਿਨ ਵਿੱਚ ਸ਼ੁਰੂ ਹੋ ਰਿਹਾ ਅਤੇ ਇਹ ਆਸਟ੍ਰੇਲੀਅਨ ਵਿੰਟਰ ਵਿੱਚ ਹੋ ਰਹੀ ਇੱਕ ਅਨਯੂਜੁਅਲ ਟੈਸਟ ਸੀਰੀਜ਼ ਹੈ। ਦੂਜਾ ਟੈਸਟ 22 ਅਗਸਤ ਨੂੰ ਮਕੇ ਵਿੱਚ ਸ਼ੁਰੂ ਹੋਣਾ। ਹਾਂਜੀ, ਇਹ ਸਨ ਕੁਝ ਖ਼ਬਰਾਂ ਅਤੇ ਤੁਸੀਂ ਸੁਣ ਰਹੇ ਹੋ ਸਾਂਝੀਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ।
0: 14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ, ਜੋ ਭਵਿੱਖ ਦੀ ਪੜ੍ਹਾਈ, ਰੋਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।
2: ਹਾਂਜੀ, ਅੱਜ 13 ਅਗਸਤ ਹੋ ਚੁੱਕੀ ਹੈ ਅਤੇ 11 ਅਗਸਤ ਲਾਸਟ ਡੇਟ ਸੀਗੀ ਸੈਂਸਿਸ 2026 ਦੀ ਔਨਲਾਈਨ ਫੋਰਮ ਫਿਲ ਕਰਨ ਦੀ। ਔਰ ਜੇ ਤੁਸੀਂ ਇਹ ਫੋਰਮ ਹਾਲੇ ਤੱਕ ਫਿਲ ਨਹੀਂ ਕੀਤਾ ਤਾਂ ਰੈਡੀ ਹੋ ਜਾਓ, 14 ਤਰੀਕ ਤੋਂ ਬਾਅਦ ਤੁਹਾਨੂੰ ਫੋਨ ਕਾਲ ਆਏਗੀ ਕਿ ਤੁਸੀਂ ਇਹ ਫੋਰਮ ਫਿਲ ਕਿਉਂ ਨਹੀਂ ਕੀਤਾ ਅਤੇ ਹੋ ਸਕਦਾ ਤੁਹਾਨੂੰ ਭਾਰੀ ਪੈਨਲਟੀ ਦਾ ਸਾਹਮਣਾ ਕਰਨਾ ਪਵੇ। ਜੇ ਹਾਲੇ ਵੀ ਤੁਸੀਂ ਫੋਰਮ ਫਿਲ ਨਹੀਂ ਕੀਤਾ ਤਾਂ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਕਿ ਕੀ ਹਾਲੇ ਵੀ ਤੁਸੀਂ ਫੋਰਮ ਫਿਲ ਕਰ ਸਕਦੇ ਹੋ ਜਾਂ ਫਿਰ ਨਹੀਂ ਕਰ ਸਕਦੇ ਅਤੇ ਤੁਹਾਨੂੰ ਫਾਈਨ ਹੀ ਦੇਣਾ ਪਵੇਗਾ। ਹਾਂਜੀ, ਅਤੇ ਵਾਪਸ ਆ ਗਏ ਹਾਂ। ਤੁਸੀਂ ਘਰ ਤੋਂ ਨਿਕਲਣ ਤੋਂ ਪਹਿਲਾਂ ਇੱਕ ਨਜ਼ਰ ਵੈਦਰ ਉੱਤੇ ਜ਼ਰੂਰ ਮਾਰਨੀ ਹੁੰਦੀ ਆ ਕਿਉਂਕਿ ਮੈਲਬਨ ਦਾ ਵੈਦਰ ਜਿਹੜਾ ਅੱਜ ਕੱਲ੍ਹ ਤਾਂ ਵੈਸੇ ਠੰਡ ਠੰਡ ਠੰਡ ਠੰਡ ਹੀ ਚੱਲ ਰਹੀ ਆ, ਬਟ ਫਿਰ ਵੀ ਬਾਰਿਸ਼ ਬਾਰੇ ਸੋਚਣਾ ਹੁੰਦਾ ਆ। ਜੇ ਤੁਸੀਂ ਟ੍ਰੇਨ 'ਤੇ ਟਰੈਵਲ ਕਰ ਰਹੇ ਹੋ ਤਾਂ ਫਿਰ ਤੁਸੀਂ ਇਹ ਵੀ ਸੋਚਣਾ ਹੁੰਦਾ ਕਿ ਜਦੋਂ ਮੈਂ ਟ੍ਰੇਨ ਤੋਂ ਬਾਹਰ ਨਿਕਲਣਾ ਆ ਤਾਂ ਕੀ ਉਦੋਂ ਬਾਰਿਸ਼ ਹੋ ਰਹੀ ਹੋਵੇਗੀ ਕਿ ਨਹੀਂ ਹੋ ਰਹੀ ਹੋਵੇਗੀ, ਜਾਂ ਫਿਰ ਵੈਦਰ ਕਿੰਨਾ ਕੁ ਸਾਫ਼ ਹੋਏਗਾ, ਟੈਂਪਰੇਚਰ ਕਿੰਨਾ ਕੁ ਹੋਏਗਾ। ਸਵੇਰੇ ਬਹੁਤ ਠੰਡ ਸੀ, ਹਾਲੇ ਵੀ ਠੰਡ ਹੀ ਹੈ। ਜੇ ਤੁਸੀਂ ਘਰ ਦੇ ਅੰਦਰ ਬੈਠੇ ਹੋ ਤਾਂ ਜ਼ਰੂਰ ਮੈਨੂੰ ਪਤਾ ਕਿ ਤੁਸੀਂ ਹੀਟਰ ਜ਼ਰੂਰ ਲਗਾਇਆ ਹੋਵੇਗਾ। ਲਗਭਗ 10 ਡਿਗਰੀ ਦੇ ਨੇੜੇ ਟੈਂਪਰੇਚਰ ਅਤੇ ਦਿਨ ਚੜ੍ਹਦਿਆਂ ਹੀ ਮੈਕਸੀਮਮ ਲਗਭਗ 16 ਡਿਗਰੀ ਤੱਕ ਜਾਣ ਦੀ ਫੋਰਕਾਸਟ ਹੈ ਅਤੇ ਮੋਸਟਲੀ ਕਲਾਊਡੀ ਕੰਡੀਸ਼ਨਸ ਰਹਿ ਸਕਦੀਆਂ ਨੇ। ਸਿਡਨੀ ਵਿੱਚ ਸਵੇਰੇ ਸਨੀ ਰਿਹਾ ਅਤੇ ਦਿਨ ਵਿੱਚ ਟੈਂਪਰੇਚਰ ਕਰੀਬ 20 ਡਿਗਰੀ ਤੱਕ ਪਹੁੰਚ ਸਕਦਾ। ਬ੍ਰਿਸਬਨ ਵਾਲਿਆਂ ਲਈ ਕੰਪੈਰੇਟਿਵਲੀ ਵਾਰਮ ਡੇ ਆ, ਸਨੀ ਕੰਡੀਸ਼ਨਸ ਅਤੇ ਆਫਟਰਨੂਨ ਵਿੱਚ ਲਗਭਗ 24 ਡਿਗਰੀ ਤੱਕ। ਐਡਲੇਡ ਵਿੱਚ ਸਵੇਰੇ ਸ਼ਾਵਰਸ ਦੀ ਪੋਸੀਬਿਲਿਟੀ ਅਤੇ ਬਾਅਦ ਵਿੱਚ ਕਲਾਊਡੀ ਕੰਡੀਸ਼ਨਸ, ਦਿਨ ਦਾ ਟੈਂਪਰੇਚਰ ਕਰੀਬ 16 ਡਿਗਰੀ ਤੱਕ ਪਹੁੰਚੇਗਾ। ਅਤੇ ਪਰਥ ਵਿੱਚ ਠੰਡੀ ਸਵੇਰ ਤੋਂ ਬਾਅਦ ਸਨਸ਼ਾਈਨ ਵਧਣ ਦੀ ਫੋਰਕਾਸਟ ਆ ਅਤੇ ਆਫਟਰਨੂਨ ਵਿੱਚ ਕਰੀਬ 19 ਡਿਗਰੀ ਟੈਂਪਰੇਚਰ ਹੋਵੇਗਾ। ਮੈਲਬਨ ਵਾਲੇ ਜੈਕਟਸ ਨਾਲ ਜ਼ਰੂਰ ਲੈ ਕੇ ਜਾਇਓ। ਬੱਚਿਆਂ ਨੂੰ ਜੇ ਬਾਹਰ ਲੈ ਕੇ ਜਾ ਰਹੇ ਹੋ, ਬਜ਼ੁਰਗਾਂ ਨੂੰ ਬਾਹਰ ਲੈ ਕੇ ਜਾ ਰਹੇ ਹੋ, ਅਤੇ ਉਹਨਾਂ ਦੇ ਹੈਵੀ ਵੁਲਨ ਕਲੋਥਿੰਗ ਜ਼ਰੂਰ ਨਾਲ ਲੈ ਕੇ ਜਾਓ। ਬ੍ਰਿਸਬਨ ਵਾਲੇ ਸ਼ਾਇਦ ਮੈਲਬਨ ਵਾਲਿਆਂ ਨੂੰ ਵੈਦਰ ਦੀ ਫੋਟੋ ਭੇਜ ਕੇ ਥੋੜ੍ਹਾ ਜਿਹਾ ਜੈਲਸ ਜ਼ਰੂਰ ਕਰ ਸਕਦੇ ਨੇ। ਵੈਸੇ ਤਾਂ ਸਿਡਨੀ ਵਿੱਚ ਵੀ ਮੈਲਬਨ ਨਾਲੋਂ ਜਿਹੜੇ ਵੈਦਰ ਵਧੀਆ ਹੀ ਹੋਏਗਾ, 4-5 ਡਿਗਰੀ ਉਹਨਾਂ ਦਾ ਵੀ ਟੈਂਪਰੇਚਰ ਵੱਧ ਹੋਣਾ ਆ। ਬਟ ਕੋਈ ਗੱਲ ਨਹੀਂ, ਮੈਲਬਨ ਦੇ ਵੀ ਚੰਗੇ ਦਿਨ ਜ਼ਰੂਰ ਆਉਣਗੇ। ਅਤੇ ਇਹਦੇ ਨਾਲ ਹੀ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਗੀਤ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਨੇ। ਤੁਸੀਂ ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ, ਆਵਾਜ਼ ਦਿਲਾਂ ਦੀ।

ਹਾਂਜੀ, ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋਵੋਗੇ ਅਤੇ ਗਾਣੇ ਵੀ ਸਤਿੰਦਰ ਸਰਤਾਜ ਦੇ ਜ਼ਰੂਰ ਇੰਜੋਏ ਕੀਤੇ ਹੋਣਗੇ। ਅਤੇ ਹੁਣ ਆਉਂਦੇ ਹਾਂ ਆਪਾਂ ਉਸ ਖਬਰ ਵੱਲ ਜਿਹੜੀ ਸਿੱਧੀ ਕਿਚਨ ਟੇਬਲ ਤੱਕ ਪਹੁੰਚਦੀ ਆ, ਹਰ ਘਰ ਦੇ ਕਿਚਨ ਟੇਬਲ ਵਿੱਚ, ਕਿਉਂਕਿ ਹਰ ਇੱਕ ਕੋਲ ਮੋਰਗੇਜ ਜ਼ਰੂਰ ਹੁੰਦਾ। ਜਿਹਦੇ ਕੋਲ ਫਸਟ ਹੋਮ ਦਾ ਮੋਰਗੇਜ ਨਾ ਹੋਵੇ ਉਹਦੇ ਕੋਲ ਇਨਵੈਸਟਮੈਂਟ ਪ੍ਰੋਪਰਟੀਜ਼ ਦਾ ਮੋਰਗੇਜ ਹੁੰਦਾ ਹੈ। ਸੋ ਇਹ ਜਿਹੜੀ ਖਬਰ ਆ ਉਹ ਸਾਰਿਆਂ ਦੇ ਕਹਿ ਸਕਦੇ ਹਾਂ ਕਿ ਦਿਲ ਦੇ ਕਰੀਬ ਹੁੰਦੀ ਆ, ਕੰਨ ਖੜੇ ਕਰਨ ਵਾਲੀ ਹੁੰਦੀ ਆ। ਰਿਜ਼ਰਵ ਬੈਂਕ ਨੇ ਕੈਸ਼ ਰੇਟ 4.35% 'ਤੇ ਹੋਲਡ ਕਰ ਦਿੱਤਾ। ਸੁਣਨ ਵਿੱਚ ਇਹ ਇਕਨੋਮਿਕਸ ਦੀ ਇੱਕ ਸਿਰਫ ਲਾਈਨ ਲੱਗਦੀ ਆ, ਪਰ ਇੱਕ ਐਵਰੇਜ ਫੈਮਿਲੀ ਲਈ ਇਕਨੋਮਿਕਸ ਕਿੱਥੇ ਹੁੰਦੀ ਆ? ਇਕਨੋਮਿਕਸ ਤਾਂ ਉਸ ਵੇਲੇ ਮਹਿਸੂਸ ਹੁੰਦੀ ਹੈ ਜਦੋਂ ਮੋਰਗੇਜ ਅਕਾਊਂਟ ਵਿੱਚੋਂ ਪੇਮੈਂਟ ਜਾਂਦੀ ਆ, ਜਦੋਂ ਗਰੋਸਰੀ ਟਰਾਲੀ ਚੈੱਕਆਊਟ 'ਤੇ ਪਹੁੰਚਦੀ ਆ, ਜਦੋਂ ਇਲੈਕਟ੍ਰਿਸਿਟੀ ਬਿੱਲ ਆਉਂਦਾ, ਅਤੇ ਜਾਂ ਫਿਰ ਜਦੋਂ ਬੱਚੇ ਦੀ ਸਕੂਲ ਐਕਟੀਵਿਟੀ ਦੀ ਪੇਮੈਂਟ ਕਰਨੀ ਹੁੰਦੀ ਆ, ਜਦੋਂ ਕਾਰ ਇੰਸ਼ੋਰੈਂਸ ਰੀਨਿਊ ਹੁੰਦੀ ਆ, ਅਤੇ ਫਿਰ ਸਾਡੇ ਅਕਾਊਂਟ ਦੇ ਵਿੱਚ ਜਿਹੜੇ ਆ ਉਹ ਪੈਸੇ ਸਿਰਫ ਗਿਣਤੀ ਮਿਣਤੀ ਦੇ ਹੁੰਦੇ ਆ। ਘਰ ਦੇ ਵਿੱਚ ਇਕਨੋਮਿਕਸ ਉਦੋਂ ਹੁੰਦੀ ਆ ਜਦੋਂ ਮਹੀਨੇ ਦੇ ਅਖੀਰ ਵਿੱਚ ਅਸੀਂ ਸੋਚਦੇ ਹਾਂ ਕਿ ਪੈਸਾ ਗਿਆ ਕਿੱਥੇ। ਹਾਂਜੀ, ਪਿੱਛੇ ਜੇ ਮੈਂ ਇੱਕ ਰੀਲ ਵੇਖੀ ਸੀ, ਕਿਸੇ ਨੇ ਬੜੀ ਸੋਹਣੀ ਉਹ ਰੀਲ ਬਣਾਈ, ਕਹਿੰਦੇ ਕਿ ਸੈਲਰੀ ਆਈ ਸੀ, ਮਿਲ ਕੇ ਚਲੀ ਗਈ। ਹਾਂਜੀ, ਕਿ ਉਹਨੂੰ ਇੰਜੋਏ ਕਰਨ ਦਾ ਟਾਈਮ ਸਾਨੂੰ ਨਹੀਂ ਮਿਲਿਆ ਕਿ ਵੱਖਰੇ ਵੱਖਰੇ ਬਿੱਲਸ ਪੇ ਕਰਕੇ ਅਤੇ ਸੈਲਰੀ ਜਿਹੜੀ ਆ ਉਹ ਫਿਨਿਸ਼ ਹੋ ਗਈ। ਪੈਸਾ ਕਿੱਥੇ ਗਿਆ? ਇਹ ਬਹੁਤ ਵੱਡਾ ਸਵਾਲ ਉੱਠਦਾ ਜਦੋਂ ਇੰਟਰਸਟ ਰੇਟਸ ਵਧੀ ਜਾਂਦੇ ਨੇ ਔਰ ਤੁਹਾਡੀਆਂ ਇੰਸਟਾਲਮੈਂਟਸ ਜਿਹੜੀਆਂ ਨੇ ਉਹ ਨਾਲ ਦੀ ਨਾਲ ਹੀ ਵਧਣੀਆਂ ਸ਼ੁਰੂ ਹੋ ਜਾਂਦੀਆਂ। ਆਰ ਬੀ ਆਈ ਨੇ 11 ਅਗਸਤ ਨੂੰ ਕੈਸ਼ ਰੇਟ 4.3% 'ਤੇ ਹੀ ਰੱਖਿਆ। ਇਸ ਸਾਲ ਰੇਟਸ ਕੁੱਲ 7.5 basis points ਵੱਧ ਚੁੱਕਿਆ ਹੈ ਅਤੇ ਆਰ ਬੀ ਆਈ ਨੇ ਕਿਹਾ ਕਿ ਇਨਫਲੇਸ਼ਨ ਨੂੰ ਟਾਰਗੇਟ ਵੱਲ ਲਿਆਉਣ ਲਈ ਫਾਈਨੈਂਸ਼ੀਅਲ ਕੰਡੀਸ਼ਨਸ ਰਿਸਟ੍ਰਿਕਟਿਵ ਰਹਿਣੀਆਂ ਲੋੜੀਂਦੀਆਂ ਨੇ। ਇੱਕ ਹੋਰ ਇੰਪੋਰਟੈਂਟ ਪੁਆਇੰਟ ਕਿ ਰੇਟ ਹੋਲਡ ਹੋਣਾ ਅਤੇ ਰੇਟ ਕੱਟ ਹੋਣਾ ਇੱਕੋ ਗੱਲ ਨਹੀਂ ਹੈ। ਕਈ ਵਾਰ ਹੈੱਡਲਾਈਨਸ ਪੜ੍ਹ ਕੇ ਲੱਗਦਾ ਕਿ ਚਲੋ ਰੇਟਸ ਨਹੀਂ ਵਧਿਆ, ਪ੍ਰੈਸ਼ਰ ਮੁੱਕ ਗਿਆ, ਪਰ ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਜਿਨ੍ਹਾਂ ਦਾ ਵੇਰੀਏਬਲ ਮੋਰਗੇਜ ਹੈ ਉਹਨਾਂ ਲਈ ਐਗਜ਼ਿਸਟਿੰਗ ਰੀਪੇਮੈਂਟਸ ਪ੍ਰੈਸ਼ਰ ਤਾਂ ਰਹਿੰਦਾ ਹੀ ਆ। ਸਾਡੀ ਪੰਜਾਬੀ ਕਮਿਊਨਿਟੀ ਵਿੱਚ ਪ੍ਰੋਪਰਟੀ ਓਨਰਸ਼ਿਪ ਨੂੰ ਕਈ ਵਾਰ ਅਚੀਵਮੈਂਟਸ ਨਾਲ ਜੋੜਿਆ ਜਾਂਦਾ ਹੈ। ਆਪਣਾ ਘਰ ਹੋਣਾ ਚਾਹੀਦਾ, ਇਹ ਡਿਜ਼ਾਇਰ ਬਿਲਕੁਲ ਹੀ ਅੰਡਰਸਟੈਂਡੇਬਲ ਆ। ਔਰ ਅਸੀਂ ਇਹ ਗੱਲ ਜਦੋਂ ਆਪ ਪੰਜਾਬ ਤੋਂ ਤੁਰਦੇ ਹਾਂ, ਆਪਣੇ ਦੇਸ਼ ਤੋਂ ਤੁਰਦੇ ਹਾਂ, ਤਾਂ ਸਾਡਾ ਇਹ ਇੱਕ ਟਾਰਗੇਟ ਹੁੰਦਾ ਕਿ ਉੱਥੇ ਜਾ ਕੇ ਆਪਣੇ ਪੈਰ ਜਮਾਉਣੇ, ਜੋਬ ਲੱਭਣੀ, ਪੀ ਆਰ ਲੱਗਣਾ, ਅਤੇ ਫਿਰ ਪੀ ਆਰ ਹੋਣ ਤੋਂ ਬਾਅਦ ਸਿੱਧੇ ਹੀ ਆਪਣਾ ਘਰ ਯਾਨੀ ਕਿ ਮੋਰਗੇਜ ਚੁੱਕਣਾ। ਪਰ ਘਰ ਸਿਰਫ ਇਮੋਸ਼ਨਲ ਡਿਸੀਜਨ ਨਹੀਂ ਹੁੰਦਾ, ਇਹ ਇੱਕ ਲੌਂਗ ਟਰਮ ਫਾਈਨੈਂਸ਼ੀਅਲ ਕਮਿਟਮੈਂਟ ਵੀ ਹੁੰਦੀ ਆ। ਅਤੇ ਇਸ ਲਈ ਕੋਈ ਵੀ ਵੱਡਾ ਲੋਨ ਲੈਣ ਤੋਂ ਪਹਿਲਾਂ ਆਪਣੇ ਆਪ ਨੂੰ 3 ਸਵਾਲ ਸਾਨੂੰ ਜ਼ਰੂਰ ਪੁੱਛਣੇ ਚਾਹੀਦੇ ਆ ਕਿ ਕੀ ਰਿਪੇਮੈਂਟ ਕੰਫਰਟੇਬਲ ਹੈ। ਜੇ ਇੰਟਰਸਟ ਰੇਟ ਹੋਰ ਵੱਧ ਜਾਵੇ ਤਾਂ ਕੀ ਇਹ ਜਿਹੜੀ ਵਧਣ ਵਾ, ਕਿਉਂਕਿ ਜਦੋਂ ਹੀ ਇੰਟਰਸਟ ਰੇਟ ਵਧਣਾ ਆ ਤਾਂ ਉਦੋਂ ਹੀ ਸਾਡੀ ਰਿਪੇਮੈਂਟ ਜਿਹੜੀ ਆ ਉਹ ਵਧਣੀ ਆ, ਅਤੇ ਕੀ ਉਦੋਂ ਫਿਰ ਮੈਂ ਕੰਫਰਟੇਬਲ ਹੋਣਾ ਜਾਂ ਨਹੀਂ ਹੋਣਾ। ਅਤੇ ਜੇ ਹਾਊਸ ਹੋਲਡ ਵਿੱਚ ਇੱਕ ਇਨਕਮ ਟੈਂਪਰੇਰੀਲੀ ਘੱਟ ਹੋ ਜਾਵੇ, ਕਿਉਂਕਿ ਜ਼ਿੰਦਗੀ ਵਿੱਚ ਕਦੀ ਵੀ ਕੁਛ ਵੀ ਹੋ ਸਕਦਾ, ਅਤੇ ਸਾਨੂੰ ਇਹਨਾਂ ਚੀਜ਼ਾਂ ਵਾਸਤੇ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਕਿ ਜੇ ਘਰ ਵਿੱਚ ਟੈਂਪਰੇਰੀਲੀ ਇੱਕ ਇਨਕਮ ਫੋਰ ਐਨੀ ਰੀਜ਼ਨ ਖਤਮ ਹੋ ਜਾਵੇ ਤਾਂ ਕੀ ਫਿਰ ਵੀ ਇਹ ਜਿਹੜੀ ਰਿਪੇਮੈਂਟ ਆ ਇਹਦੇ ਵਿੱਚ ਮੈਂ ਕੰਫਰਟੇਬਲ ਹੋਣਾ ਜਾਂ ਨਹੀਂ ਹੋਣਾ। ਕਿਉਂਕਿ ਬੈਂਕ ਵੱਲੋਂ ਮਿਲਣ ਵਾਲੀ ਮੈਕਸੀਮਮ ਬੋਰੋਇੰਗ ਕਪੈਸਿਟੀ ਅਤੇ ਤੁਹਾਡੀ ਪਰਸਨਲੀ ਕੰਫਰਟੇਬਲ ਬੋਰੋਇੰਗ ਕਪੈਸਿਟੀ ਜਿਹੜੀ ਆ ਉਹ ਇੱਕੋ ਚੀਜ਼ ਨਹੀਂ ਹੁੰਦੀ। ਅਤੇ ਇੱਕ ਇਹ ਇੱਕ ਜਨਰਲ ਇਨਫੋਰਮੇਸ਼ਨ ਆ, ਆਪਣੀ ਸਿਚੁਏਸ਼ਨ ਲਈ ਲਾਇਸੈਂਸਡ ਫਾਈਨੈਂਸ਼ੀਅਲ ਪ੍ਰੋਫੈਸ਼ਨਲ ਨਾਲ ਗੱਲ ਕਰਨੀ ਚੰਗੀ ਰਹਿੰਦੀ ਆ। ਜੇ ਤੁਹਾਡੇ ਕੋਲ ਫਾਈਨੈਂਸ਼ੀਅਲ ਪ੍ਰੋਫੈਸ਼ਨਲ ਜਿਹੜਾ ਹੈਗਾ ਉਹਦੇ ਲਈ
ਉਹਨੂੰ ਪੈਸੇ ਦੇਣ ਵਾਸਤੇ ਤੁਹਾਡੇ ਕੋਲ ਤੁਸੀਂ ਨਹੀਂ ਅਫੋਰਡ ਕਰ ਸਕਦੇ ਕਿ ਇੱਕ ਜਿਹੜਾ ਲਾਇਸੈਂਸਡ ਫਾਈਨੈਂਸ਼ੀਅਲ ਪਲੈਨਰ ਆ ਜਾਂ ਜਿਹੜਾ ਕੋਈ ਤੁਹਾਨੂੰ ਹੈਲਪ ਕਰ ਸਕਦਾ ਆ, ਤੁਸੀਂ ਨਹੀਂ ਅਫੋਰਡ ਕਰ ਸਕਦੇ ਤੇ ਇੱਕ ਸਿੰਪਲ ਮੈਥ ਘਰ ਬੈਠ ਕੇ ਜ਼ਰੂਰ ਕਰੋ ਕਿ ਰਿਪੇਮੈਂਟਸ, ਕਿਉਂਕਿ ਜਦੋਂ ਵੀ ਤੁਸੀਂ ਮੋਰਗੇਜ ਲੈਣਾ ਆ ਉਦੋਂ ਤੁਹਾਨੂੰ ਰਿਪੇਮੈਂਟਸ ਬੈਂਕ ਵੀ ਦੱਸ ਦਿੰਦੇ ਆ, ਉਹਦੇ ਵਾਸਤੇ ਫਾਈਨੈਂਸ਼ੀਅਲ ਪਲੈਨਰ ਕੋਲ ਜਾਣ ਦੀ ਜ਼ਰੂਰਤ ਨਹੀਂ। ਅੱਜ ਕੱਲ੍ਹ ਜਿਹੜੇ ਮੋਰਗੇਜ ਬ੍ਰੋਕਰਸ ਨੇ ਉਹ ਵੀ ਜਾਂ ਫਿਰ ਬੈਂਕ ਜਿਹਦੇ ਕੋਲ ਤੁਸੀਂ ਬੋਰੋ ਕਰ ਰਹੇ ਹੋ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਤੁਹਾਡੀ ਰਿਪੇਮੈਂਟ ਕਿੰਨੀ ਹੋਣੀ ਆ। ਸੋ ਆਪਣੇ ਘਰ ਦੇ ਸਾਰੇ ਖਰਚੇ ਲਗਾ ਕੇ ਇਹ ਨਹੀਂ ਸੋਚ ਕਿ ਮੈਂ ਇਨਕਮ ਵਧਾ ਲਊਂ। ਇਨਕਮ ਕਿਸ ਤਰ੍ਹਾਂ ਵਧਾਉਣੀ ਆ? ਜੇ ਹਾਂ ਤੁਹਾਡੇ ਕੋਲ ਰਿਸੋਰਸਿਸ ਹੈਗੇ ਆ, ਇਨਕਮ ਵਧਾਓ ਕਿ ਜੇ ਮਤਲਬ ਕਿ ਰਿਪੇਮੈਂਟ ਤੁਹਾਨੂੰ ਲੱਗਦਾ ਕਿ ਤੁਸੀਂ ਕਿ ਉਹਦੇ ਨਾਲ ਕੰਫਰਟੇਬਲ ਨਹੀਂ ਹੋ ਤੇ ਆਪਣੀ ਇਨਕਮ ਜੇ ਵਧਾ ਸਕਦੇ ਹੋ ਵਧਾਓ। ਪਰ ਜੇ ਤੁਹਾਡੀ ਐਗਜ਼ਿਸਟਿੰਗ ਰਿਪੇਮੈਂਟ ਜਿਹੜੀ ਤੁਹਾਡੀ ਐਗਜ਼ਿਸਟਿੰਗ ਇੰਪਲੋਇਮੈਂਟ ਆ ਜਾਂ ਤੁਹਾਡੀ ਜਿਹੜੀ ਇਨਕਮ ਆ ਉਹਦੇ ਵਿੱਚ ਤੁਸੀਂ ਜਿੰਨੀ ਵੀ ਰਿਪੇਮੈਂਟ ਤੁਹਾਨੂੰ ਦੱਸੀ ਗਈ ਆ ਉਹਦੇ ਤੋਂ ਥੋੜ੍ਹੀ ਜਿਹੀ ਜ਼ਿਆਦਾ ਲਗਾ ਕੇ, ਕਿਉਂਕਿ ਇੰਟਰਸਟ ਰੇਟ ਕਦੇ ਵੀ ਵੱਧ ਸਕਦਾ ਹੈ। ਕੋਈ ਇਹੋ ਜਿਹਾ ਖਰਚਾ ਤੁਹਾਨੂੰ ਮਤਲਬ ਕਿ ਜਿਹੜਾ ਆਲ ਆਫ ਸਡਨ ਹੈ ਨਾ, ਜਿਹੜਾ ਤੁਸੀਂ ਪ੍ਰੀ ਪਲੈਨਡ ਤੁਹਾਡਾ ਖਰਚਾ ਨਹੀਂ ਹੁੰਦਾ ਉਹ ਤੁਹਾਨੂੰ ਪੈ ਸਕਦਾ। ਤੁਹਾਨੂੰ ਆਪਣੇ ਦੇਸ਼ ਵਾਪਸ ਫੋਰ ਐਨੀ ਰੀਜ਼ਨ ਹੈ ਨਾ ਕਿਸੇ ਐਮਰਜੈਂਸੀ ਵਿੱਚ ਜਾਣਾ ਪੈ ਸਕਦਾ। ਕੀ ਤੁਸੀਂ ਫਿਰ ਵੀ ਰਿਪੇਮੈਂਟ ਜਿਹੜੀ ਆ ਉਹ ਅਫੋਰਡ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ? ਇਹਦਾ ਮੈਥਸ ਕੋਈ ਜ਼ਿਆਦਾ ਔਖਾ ਨਹੀਂ ਆ, ਇਹਦੇ ਵਾਸਤੇ ਤੁਹਾਨੂੰ ਫਾਈਨੈਂਸ਼ੀਅਲ ਪ੍ਰੋਫੈਸ਼ਨਲ ਦੀ ਜ਼ਰੂਰਤ ਨਹੀਂ ਆ, ਤੁਸੀਂ ਆਪ ਵੀ ਕਰ ਸਕਦੇ ਹੋ। ਜੇ ਤੁਸੀਂ ਸੋਚਦੇ ਹੋ ਕਿ ਫਿਰ ਵੀ ਔਖਾ ਲੱਗਦਾ ਤੇ ਕਾਲ ਜ਼ਰੂਰ ਕਰ ਲਓ, ਨੰਬਰ 0434-233-971। ਅਸੀਂ ਫਾਈਨੈਂਸ਼ੀਅਲ ਪਲੈਨਰ ਤਾਂ ਨਹੀਂ ਬਟ ਇਹਦੇ ਵਿੱਚ ਤੁਹਾਡੀ ਹੈਲਪ ਜ਼ਰੂਰ ਕਰ ਸਕਦੇ ਹਾਂ। ਕਈ ਵਾਰ ਫਾਈਨੈਂਸ਼ੀਅਲ ਸਕਸੈਸ ਦਾ ਮਤਲਬ ਸਭ ਤੋਂ ਵੱਡਾ ਘਰ ਨਹੀਂ ਹੁੰਦਾ। ਫਾਈਨੈਂਸ਼ੀਅਲ ਸਕਸੈਸ ਕਈ ਵਾਰੀ ਰਾਤ ਨੂੰ ਬਿਨਾਂ ਟੈਨਸ਼ਨ ਦੇ ਸੌਂ ਸਕਣਾ ਵੀ ਹੋ ਸਕਦਾ ਹੈ। ਇਸ ਲਈ ਕੰਪੈਰੀਜ਼ਨ ਤੋਂ ਵੱਧ ਕੈਲਕੂਲੇਸ਼ਨ ਕਰੋ। ਔਰ ਇਹ ਜਿਹੜਾ ਸਾਰਾ ਹੈਗਾ ਨਾ ਕਿ ਕੰਪੈਰੀਜ਼ਨ ਜਾਂ ਈਜ਼ੀ ਜਿਹੜੀ ਕੈਲਕੂਲੇਸ਼ਨ ਆ ਵਿਦਆਊਟ ਐਨੀ ਫਾਈਨੈਂਸ਼ੀਅਲ ਪਲੈਨਰ, ਇਹ ਤੁਸੀਂ ਆਪਣੇ ਘਰ ਦੇ ਮੈਂਬਰਾਂ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਫਿਰ ਸਾਡੇ ਵਰਗੇ ਜਿਹੜੇ ਫਰੈਂਡਸ ਮਤਲਬ ਕਿ ਫ੍ਰੀ ਆਫ ਕੋਸਟ ਤੁਹਾਨੂੰ ਮਦਦ ਕਰਨਾ ਚਾਹੁੰਦੇ ਨੇ ਜਾਂ ਤੁਹਾਡੀ ਹੈਲਪ ਕਰ ਸਕਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਪਲੈਨ ਕਰਨਾ, ਥੋੜ੍ਹੀ ਬਹੁਤੀ ਜਿੰਨੀ ਕੁ ਐਡਵਾਈਸ ਦੇ ਸਕਦੇ ਨੇ ਉਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਨੇਬਰਸ ਨੇ ਕੀ ਖਰੀਦਿਆ ਉਹ ਉਹਨਾਂ ਦੀ ਸਟੋਰੀ ਆ, ਤੁਹਾਡਾ ਬਜਟ ਤੁਹਾਡੀ ਸਟੋਰੀ ਆ। ਇਸ ਕਰਕੇ ਆਪਣੇ ਘਰ ਦਾ ਬਜਟ ਹਰ ਇਨਸਾਨ ਕਰਨਾ ਜਾਣਦਾ ਆ, ਜੇ ਨਹੀਂ ਤਾਂ ਤੁਸੀਂ ਹੈਲਪ ਵਾਸਤੇ ਜ਼ਰੂਰ ਹੱਥ ਖੜਾ ਕਰੋ ਅਤੇ ਹੈਲਪ ਜ਼ਰੂਰ ਲਵੋ, ਕਿਉਂਕਿ ਜਿਹੜਾ ਫਾਈਨੈਂਸ਼ੀਅਲ ਸਕਸੈਸ ਆ ਉਹ ਤੁਹਾਡੀ ਰਾਤਾਂ ਦੀ ਨੀਂਦ ਜ਼ਰੂਰ ਖਰਾਬ ਕਰਦਾ ਅਤੇ ਕਈ ਵਾਰੀ ਪੂਰੀ ਦੀ ਪੂਰੀ ਉਡਾ ਵੀ ਦਿੰਦਾ। ਔਰ ਜੇ ਤੁਸੀਂ ਸੁੱਤੇ ਨਹੀਂ, ਬਿਮਾਰ ਹੋਵੋਗੇ ਤੁਹਾਡੀ ਇਨਕਮ ਜਿਹੜੀ ਆ ਉਹਦੇ ਵਿੱਚ ਫਿਰ ਘਾਟਾ ਹੋਵੇਗਾ, ਛੁੱਟੀਆਂ ਹੋਣਗੀਆਂ ਜਾਂ ਤੁਸੀਂ ਪਰਫੋਰਮ ਨਹੀਂ ਵਧੀਆ ਕਰ ਸਕਦੇ, ਹੋ ਸਕਦਾ ਕਿ ਤੁਹਾਡੀ ਇਨਕਮ ਅੱਗੇ ਨਾਲੋਂ ਵੀ ਘਟੇ ਅਤੇ ਫਿਰ ਤੁਹਾਡੇ ਜਿਹੜੇ ਸੁਪਨੇ ਨੇ ਉਹ ਜਿਹੜੇ ਤੁਸੀਂ ਵੱਡੇ ਵੱਡੇ ਸੁਪਨੇ ਚਾਹੁੰਦੇ ਹੋ ਕਿ ਅਸੀਂ ਪੂਰੇ ਕਰੀਏ, ਫਿਰ ਹੋ ਸਕਦਾ ਕਿ ਜਿਹੜੀ ਛੋਟੀਆਂ ਛੋਟੀਆਂ ਤੁਹਾਡੇ ਅਫੋਰਡੇਬਿਲਿਟੀ ਹੈ ਜਿਹੜੀ ਉਹ ਵੀ ਫਿਰ ਘੱਟ ਜਾਵੇ। ਸੋ ਇਸ ਕਰਕੇ ਫੇਸਬੁੱਕ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ ਦੂਸਰੇ ਲੋਕਾਂ ਦੀ ਜੋ ਸਟੋਰੀ ਆ ਉਹ ਉਹਨਾਂ ਦੀ ਸਟੋਰੀ ਆ, ਸਾਡੀ ਸਟੋਰੀ ਸਾਡੇ ਆਪਣੇ ਬਜਟ ਦੇ ਅਕੋਰਡਿੰਗਲੀ ਹੋਊਗੀ, ਸਾਡੇ ਆਪਣੀ ਪਰਸਨਲ ਇਨਕਮ ਦੇ ਅਕੋਰਡਿੰਗਲੀ ਹੋਊਗੀ ਅਤੇ ਸਾਡੀ ਸੋਚ ਦੇ ਅਕੋਰਡਿੰਗਲੀ ਹੋਊਗੀ ਕਿ ਅਸੀਂ ਕੰਪੈਰੀਜ਼ਨ ਦੇ ਵਿੱਚ ਨਹੀਂ ਪੈਣਾ, ਅਸੀਂ ਕੈਲਕੂਲੇਸ਼ਨ ਕਰਨੀ ਆ ਔਰ ਕੈਲਕੂਲੇਸ਼ਨ ਕਰਕੇ ਹੀ ਅਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹਾਂ। ਸੋ ਇਹਨਾਂ ਗੱਲਾਂ ਬਾਰੇ ਜ਼ਰੂਰ ਸੋਚਿਓ।

0: Win FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
1: And welcome back, ek vari fair. Back to back songs ਤੁਸੀਂ ਜ਼ਰੂਰ ਇੰਜੋਏ ਕੀਤੇ ਹੋਣਗੇ ਅਤੇ ਅੱਜ ਹੁਣ ਆਪਾਂ ਇੱਕ ਐਸੀ ਗੱਲ ਜਿਹੜੀ ਸ਼ਾਇਦ ਤੁਹਾਡੇ ਆਪਣੇ ਘਰ ਦੀ ਵੀ ਸਟੋਰੀ ਹੋਵੇ ਉਹਦੇ ਬਾਰੇ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਵਿੱਚ ਚਾਈਲਡ ਕੇਅਰ ਜਿਸ ਤਰ੍ਹਾਂ ਆਪਾਂ ਖਬਰਾਂ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਚਾਈਲਡ ਕੇਅਰ ਮਹਿੰਗੀ ਹੋਣ ਅਤੇ ਅਵੇਲੇਬਿਲਿਟੀ ਦੀਆਂ ਡਿਫੀਕਲਟੀਜ਼ ਕਰਕੇ ਫੈਮਲੀਜ਼ ਗ੍ਰੈਂਡ ਪੇਰੈਂਟਸ 'ਤੇ ਡਿਪੈਂਡ ਕਰਨ ਲੱਗ ਪਈਆਂ ਨੇ ਅੱਜ ABC ਦੀ ਰਿਪੋਰਟ ਵਿੱਚ ਇੱਕ ਸਰਵੇ ਦਾ ਹਵਾਲਾ ਦਿੱਤਾ ਗਿਆ ਜਿਸ ਵਿੱਚ ਸਰਵੇਡ ਗ੍ਰੈਂਡ ਪੇਰੈਂਟਸ ਵਿੱਚੋਂ 52% ਨੇ ਰੈਗੂਲਰ ਚਾਈਲਡ ਕੇਅਰ ਪ੍ਰੋਵਾਈਡ ਕਰਨ ਦੀ ਗੱਲ ਕੀਤੀ ਆ ਹੁਣ ਅਸੀਂ ਸਰਵੇ 'ਤੇ ਬੇਸਡ ਗੱਲ ਕਰ ਰਹੇ ਹਾਂ ਰਿਸਰਚਰਸ ਨੇ ਇਹ ਵੀ ਹਾਈਲਾਈਟ ਕੀਤਾ ਕਿ ਜ਼ਿਆਦਾ ਕੇਅਰਿੰਗ ਐਵਰਸ ਗ੍ਰੈਂਡ ਪੇਰੈਂਟਸ ਦੀ ਆਪਣੀ ਹੈਲਥ ਵਰਕ ਅਤੇ ਫਾਈਨੈਂਸ਼ੀਅਲ ਸਿਕਿਉਰਿਟੀ ਉੱਤੇ ਪ੍ਰੈਸ਼ਰ ਪਾ ਸਕਦੇ ਨੇ ਹੁਣ ਇਸ ਨੂੰ ਜੇ ਆਪਾਂ ਆਪਣੇ ਪੰਜਾਬੀ ਘਰ ਵਿੱਚ ਲਿਆ ਕੇ ਇਸ ਖਬਰ ਨੂੰ ਵੇਖੀਏ ਆਪਣੇ ਅਸੀਂ ਕਮਿਊਨਿਟੀ ਦੇ ਨਾਲ ਜਾਂ ਆਪਣੇ ਘਰ ਦੇ ਨਾਲ ਅਸੀਂ ਇਹਨੂੰ ਜੋੜ ਕੇ ਵੇਖੀਏ ਤਾਂ ਸਾਡੀਆਂ ਫੈਮਲੀਜ਼ ਵਿੱਚ ਅਸੀਂ ਅਕਸਰ ਕਹਿੰਦੇ ਹਾਂ ਕਿ ਮੰਮੀ ਹੈ ਨਾ ਬੱਚਾ ਵੇਖ ਲਵੇਗੀ ਡੈਡੀ ਸਕੂਲ ਤੋਂ ਪਿੱਕ ਕਰ ਲੈਣਗੇ ਨਾਨੀ ਘਰ ਹੈ ਟੈਨਸ਼ਨ ਕੀ ਹੈ ਅਤੇ ਗ੍ਰੈਂਡ ਪੇਰੈਂਟਸ ਵੀ ਪਿਆਰ ਨਾਲ ਕਰਦੇ ਨੇ ਕਈ ਵਾਰ ਤਾਂ ਉਹ ਖੁਦ ਕਹਿੰਦੇ ਨੇ ਕਿ ਤੁਸੀਂ ਕੰਮ 'ਤੇ ਜਾਓ ਪੁੱਤ ਬੱਚਾ ਮੈਂ ਸੰਭਾਲ ਲਵਾਂਗੀ ਇਹ ਉਹਨਾਂ ਦਾ ਪਿਆਰ ਆ ਪਰ ਪਿਆਰ ਦਾ ਮਤਲਬ ਇਹ ਨਹੀਂ ਕਿ ਥਕਾਵਟ ਨਹੀਂ ਹੁੰਦੀ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਮੰਨ ਲਵੋ ਕਿ ਮੈਲਬਰਨ ਵਿੱਚ ਰਹਿਣ ਵਾਲਾ ਇੱਕ ਕਪਲ ਆ ਅਮਨ ਅਤੇ ਸਿਮਰਨ ਮਤਲਬ ਕਿ ਇਹ ਸੋਚੇ ਹੋਏ ਨਾਮ ਨੇ ਕੋਈ ਸੱਚੀ ਕਹਾਣੀ ਨਹੀਂ ਹੈ ਦੋਵੇਂ ਫੁੱਲ ਟਾਈਮ ਕੰਮ ਕਰਦੇ ਨੇ ਅਤੇ ਦੋ ਛੋਟੇ ਬੱਚੇ ਮੋਰਗੇਜ ਆ ਬਿਲਸ ਨੇ ਚਾਈਲਡ ਕੇਅਰ ਅਤੇ ਘਰ ਵਿੱਚ ਅਮਨ ਦੇ ਪੇਰੈਂਟਸ ਵੀ ਰਹਿੰਦੇ ਨੇ ਸ਼ੁਰੂ ਵਿੱਚ ਦਾਦੀ ਕਹਿੰਦੀ ਹੈ ਕਿ ਪੁੱਤ ਬੱਚਿਆਂ ਨੂੰ ਚਾਈਲਡ ਕੇਅਰ ਨਾ ਭੇਜੋ ਮੈਂ ਹਾਂ ਇੱਕ ਦਿਨ ਫਿਰ ਦੋ ਦਿਨ ਫਿਰ ਸਕੂਲ ਪਿਕਅਪ ਫਿਰ ਡਿਨਰ ਫਿਰ ਸਕੂਲ ਹੋਲੀਡੇਜ਼ ਹੌਲੀ ਹੌਲੀ ਮਦਦ ਵਿੱਚ ਇੱਕ ਫੁੱਲ ਟਾਈਮ ਰਿਸਪੋਂਸੀਬਿਲਿਟੀ ਬਣ ਜਾਂਦੀ ਹੈ ਦਾਦੀ ਕੁਝ ਨਹੀਂ ਕਹਿੰਦੀ ਕਿਉਂ ਕਿਉਂਕਿ ਉਸਨੂੰ ਡਰ ਹੈ ਕਿ ਕਿਤੇ ਬੱਚੇ ਨਾ ਸੋਚਣ ਕਿ ਮੰਮੀ ਹੈਲਪ ਨਹੀਂ ਕਰਨਾ ਚਾਹੁੰਦੀ ਅਤੇ ਬੱਚੇ ਕੀ ਸੋਚਦੇ ਨੇ ਮੰਮੀ ਨੂੰ ਤਾਂ ਬੱਚਿਆਂ ਨਾਲ ਰਹਿਣਾ ਚੰਗਾ ਲੱਗਦਾ ਹੈ ਦੋਵੇਂ ਪਾਸੇ ਪਿਆਰ ਆ ਪ੍ਰੋਬਲਮ ਸਿਰਫ ਕਮਿਊਨੀਕੇਸ਼ਨ ਦੀ ਆ ਅੱਜ ਘਰ ਜਾ ਕੇ ਇੱਕ ਸਿੰਪਲ ਕੁਐਸਚਨ ਜ਼ਰੂਰ ਪੁੱਛੋ ਮੰਮੀ ਜੀ ਡੈਡੀ ਜੀ ਤੁਸੀਂ ਠੀਕ ਹੋ ਅਸੀਂ ਤੁਹਾਡੇ ਉੱਤੇ ਜ਼ਿਆਦਾ ਰਿਸਪੋਂਸੀਬਿਲਿਟੀ ਤਾਂ ਨਹੀਂ ਪਾ ਰਹੇ ਬਸ ਇੱਕ ਕੁਐਸਚਨ ਲਈ ਕਈ ਮਿਸਅੰਡਰਸਟੈਂਡਿੰਗਸ ਜਿਹੜੀਆਂ ਆ ਉਹ ਖਤਮ ਕਰ ਸਕਦਾ ਗ੍ਰੈਂਡ ਪੇਰੈਂਟਸ ਫੈਮਲੀ ਦਾ ਸਪੋਰਟ ਸਿਸਟਮ ਨੇ ਪਰ ਉਹ ਫ੍ਰੀ ਚਾਈਲਡ ਕੇਅਰ ਸਰਵਿਸ ਨਹੀਂ ਉਹਨਾਂ ਦੀ ਆਪਣੀ ਲਾਈਫ ਵੀ ਆ ਆਪਣੇ ਫਰੈਂਡਸ ਆਪਣੀ ਹੈਲਥ ਆਪਣਾ ਰੈਸਟ ਅਤੇ ਆਪਣੀਆਂ ਖੁਸ਼ੀਆਂ ਅਤੇ ਗ੍ਰੈਂਡ ਪੇਰੈਂਟਸ ਨੂੰ ਵੀ ਜੇ ਤੁਸੀਂ ਥੱਕ ਚੁੱਕੇ ਹੋ ਜਾਂ ਥੱਕਦੇ ਹੋ ਇਹ ਸਾਰੇ ਕੰਮ ਕਰਦਿਆਂ ਅੱਜ ਇਹ ਕਹਿਣਾ ਕਿ ਮੈਂ ਥਕਾਵਟ ਮਹਿਸੂਸ ਕਰ ਰਿਹਾ ਅੱਜ ਮੈਂ ਇਹ ਕੰਮ ਨਹੀਂ ਕਰਨਾ ਚਾਹ ਰਿਹਾ ਇਹ ਕਹਿਣਾ ਸੈਲਫਿਸ਼ ਨਹੀਂ ਹੈਲਥੀ ਫੈਮਲੀ ਉਹ ਨਹੀਂ ਜਿਸ ਵਿੱਚ ਕੋਈ ਕਦੇ ਨਹੀਂ ਨਾ ਕਵੇ ਹੈਲਥੀ ਫੈਮਲੀ ਉਹ ਹੈ ਜਿਸ ਵਿੱਚ ਨਹੀਂ ਕਹਿਣ ਤੋਂ ਬਾਅਦ ਵੀ ਪਿਆਰ ਘੱਟ ਨਾ ਹੋਵੇ ਸੋ ਜ਼ਰੂਰ ਅੱਜ ਟਰਾਈ ਕਰੋ ਜੇ ਤੁਹਾਡੇ ਘਰ ਵਿੱਚ ਤੁਸੀਂ ਗ੍ਰੈਂਡ ਪੇਰੈਂਟਸ ਦੇ ਉੱਪਰ ਇਹ ਰਿਸਪੋਂਸੀਬਿਲਿਟੀ ਪਾਈ ਹੋਈ ਆ ਆਪਣੇ ਬੱਚਿਆਂ ਦੀ ਜਾਂ ਫਿਰ ਤੁਸੀਂ ਜਦੋਂ ਘਰ ਆਉਂਦੇ ਹੋ ਤਾਂ ਤੁਹਾਨੂੰ ਡਿਨਰ ਰੈਡੀ ਮਿਲਦਾ ਆ ਤੁਹਾਡੇ ਪੇਰੈਂਟਸ ਭਾਵੇਂ ਲੜਕੀ ਦੇ ਪੇਰੈਂਟਸ ਹੋਣ ਜਾਂ ਲੜਕੇ ਦੇ ਕੋਈ ਵੀ ਇਹ ਜਿਹੜੇ ਸਾਰੇ ਕੰਮ ਕਰ ਰਿਹਾ ਆ ਉਹਨਾਂ ਨੂੰ ਇਹ ਜ਼ਰੂਰ ਪੁੱਛੋ ਕਿਉਂਕਿ ਉਹਨਾਂ ਨੇ ਆਪਣੀ ਲਾਈਫ ਦੇ ਇਹ ਕੰਮ ਸਾਰੇ ਕਰ ਚੁੱਕੇ ਨੇ ਉਹਨਾਂ ਨੇ ਆਪਣੀਆਂ ਰਿਸਪੋਂਸੀਬਿਲਿਟੀਜ਼ ਪੂਰੀਆਂ ਕੀਤੀਆਂ ਨੇ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਕੰਮ ਕੀਤਾ ਸੀ ਤੁਹਾਨੂੰ ਲੁੱਕ ਆਫਟਰ ਕੀਤਾ ਬੱਚੇ ਉਹਨਾਂ ਨੇ ਪੜ੍ਹਾਏ ਲਿਖਾਏ ਵੱਡੇ ਕੀਤੇ ਅਤੇ ਉਹਨਾਂ ਨੂੰ ਕਾਬਲ ਬਣਾਇਆ ਹੁਣ ਉਹਨਾਂ ਨੂੰ ਆਪਣੀ ਜ਼ਿੰਦਗੀ ਜੀਣ ਦਾ ਪੂਰਾ ਪੂਰਾ ਹੱਕ ਆ ਔਰ ਜ਼ਿੰਦਗੀ ਇੰਜੋਏ ਕਰਨ ਦਾ, ਜਿਸ ਤਰ੍ਹਾਂ ਵੀ ਉਹ ਕਰਨ, ਉਹ ਘਰ ਤੋਂ ਬਾਹਰ ਜਾ ਕੇ ਇੰਜੋਏ ਕਰਦੇ ਆ ਜਾਂ ਘਰ ਦੇ ਵਿੱਚ ਰਹਿ ਕੇ ਰੈਸਟ ਕਰਕੇ ਇੰਜੋਏ ਕਰਦੇ ਆ, ਇਹ ਉਹਨਾਂ ਦਾ ਰਾਈਟ ਆ ਔਰ ਸਾਨੂੰ ਉਹਨਾਂ ਦੇ ਰਾਈਟ ਖੋਣਾ ਨਹੀਂ ਚਾਹੀਦਾ, ਉਹਦੇ ਵਿੱਚ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਆ, ਫਿਰ ਉਹ ਖੁਸ਼ੀ ਖੁਸ਼ੀ ਸਾਡੀ ਹੈਲਪ ਵੀ ਕਰਨਗੇ ਅਤੇ ਜ਼ਰੂਰ ਕਰਨਗੇ।

0: ਹਾਂਜੀ, ਵੈਲਕਮ ਬੈਕ. ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ 88.9 ਵਿਨ ਐਫਐਮ ਤੋਂ. ਇਸ ਪ੍ਰੋਗਰਾਮ ਨੂੰ ਤੁਸੀਂ ਹਰ ਸੋਮਵਾਰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸੁਣਦੇ ਹੋ. ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋਵੋਗੇ. ਅਤੇ ਹੁਣ ਅੱਜ ਦਾ ਜਿਹੜਾ ਵਰਕ ਪਲੇਸ ਵਾਚ ਦੀ ਗੱਲ ਚੱਲੀ ਆ ਕਿ ਵਰਕ ਪਲੇਸ ਅਪਡੇਟ, ਇਹ ਬਹੁਤ ਹੀ ਇੰਪੋਰਟੈਂਟ ਆ ਹੋਸਪਿਟੈਲਿਟੀ ਵਿੱਚ, ਖਾਸ ਕਰਕੇ ਕਿਉਂਕਿ ਸਾਡੀ ਕਮਿਊਨਿਟੀ ਦੇ ਵੀ ਬਹੁਤ ਮੈਂਬਰਸ ਜਿਹੜੇ ਨੇ ਉਹ ਇਸ ਫੀਲਡ ਵਿੱਚ ਕੰਮ ਕਰਦੇ ਨੇ. ਅਤੇ ਹੋਸਪਿਟੈਲਿਟੀ ਵਿੱਚ ਕੰਮ ਕਰਨ ਵਾਲਿਆਂ ਵਾਸਤੇ ਇਹ ਖਾਸ ਤੌਰ 'ਤੇ ਅਪਡੇਟ ਆ. ਫੇਅਰ ਵਰਕ ਓਮਬਡਸਮੈਨ ਹੋਸਪਿਟੈਲਿਟੀ ਮਾਰਕੀਟ ਪਲੇਸ ਨੇ ਸਪਲਾਈ ਦੇ ਨਾਲ ਜੁੜੀਆਂ ਕੰਟਰੈਕਟਰਸ ਕਲਾਸੀਫਿਕੇਸ਼ਨ ਕੰਸਰਨਸ ਨੂੰ ਐਗਜ਼ਾਮਿਨ ਕਰ ਰਿਹਾ. ਅਤੇ ਏ ਬੀ ਸੀ ਨੇ ਰਿਪੋਰਟ ਵਿੱਚ ਕਿਹਾ ਹੈ ਕਿ ਕੰਸਰਨ ਸੁਪਰਨੇਸ਼ਨ ਵਰਗੇ ਇੰਟਾਈਟਲਮੈਂਟਸ ਨਾਲ ਜੁੜਿਆ ਹੋ ਸਕਦਾ ਕਿ ਜਿਹੜਾ ਇਹ ਨਵੀਂ ਗੱਲ ਚੱਲੀ ਆ ਇਹ ਸੁਪਰਨੇਸ਼ਨ ਦੇ ਨਾਲ ਜੁੜੀ ਹੋਈ ਗੱਲ ਹੋ ਸਕਦੀ ਆ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਖਬਰਾਂ ਦੇ ਵਿੱਚ ਵੀ ਗੱਲ ਕੀਤੀ ਸੀਗੀ. ਪਲੇਟਫਾਰਮ ਨੇ ਰੋਂਗ ਡੂਇੰਗ ਦੇ ਸੁਜੈਸ਼ਨ ਨੂੰ ਰਿਜੈਕਟ ਕੀਤਾ. ਇੱਥੇ ਬਰੋਡਰ ਲੈਸਨਸ ਬਹੁਤ ਜ਼ਿਆਦਾ ਇੰਪੋਰਟੈਂਟ ਆ. ਜੇ ਤੁਸੀਂ ਕੈਜੂਅਲ ਹੋ, ਕੰਟਰੈਕਟਰ ਹੋ, ਇੰਪਲੋਈ ਹੋ ਅਤੇ ਏ ਬੀ ਐਨ ਦੇ ਉੱਤੇ ਜੇ ਤੁਸੀਂ ਕੰਮ ਕਰ ਰਹੇ ਹੋ, ਇਹ ਲੇਬਲਸ ਕੈਜੂਅਲੀ ਇਗਨੋਰ ਨਾ ਕਰੋ ਕਿਉਂਕਿ ਇਹਨਾਂ ਨਾਲ ਟੈਕਸ, ਸੁਪਾ, ਲੀਵ ਅਤੇ ਹੋਰ ਇੰਟਾਈਟਲਮੈਂਟਸ ਜੁੜ ਸਕਦੇ ਨੇ. ਕੰਟਰੈਕਟ ਸਾਈਨ ਕਰਨ ਤੋਂ ਪਹਿਲਾਂ ਸਮਝੋ ਕਿ ਤੁਸੀਂ ਕਿਸ ਅਰੇਂਜਮੈਂਟ ਹੇਠ ਕੰਮ ਕਰ ਰਹੇ ਹੋ ਅਤੇ ਕੋਈ ਕੰਸਰਨ ਹੋਵੇ ਤਾਂ ਫਿਰ ਓਮਬਡਸਮੈਨ ਤੋਂ ਓਫੀਸ਼ੀਅਲ ਇਨਫੋਰਮੇਸ਼ਨ ਜ਼ਰੂਰ ਲਵੋ. ਖਾਸ ਤੌਰ 'ਤੇ ਕਿਉਂਕਿ ਜਦੋਂ ਅਸੀਂ ਦੇਸ਼ ਦੇ ਵਿੱਚ ਨਵੇਂ ਆਉਂਦੇ ਹਾਂ ਤਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕਿੱਥੇ ਜਾਣਾ, ਕਿੱਥੋਂ ਹੈਲਪ ਮਿਲ ਸਕਦੀ ਆ ਜਾਂ ਫਿਰ ਸਾਨੂੰ ਰਾਈਟ ਇਨਫੋਰਮੇਸ਼ਨ ਜਿਹੜੀ ਆ ਉਹ ਕਿੱਥੋਂ ਮਿਲ ਸਕਦੀ ਆ. ਸੋ ਰਾਈਟ ਇਨਫੋਰਮੇਸ਼ਨ ਤੁਹਾਨੂੰ ਫੇਅਰ ਵਰਕ ਓਮਬਡਸਮੈਨ ਤੋਂ ਮਿਲਦੀ ਆ. ਔਰ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਜਦੋਂ ਤੁਸੀਂ ਕੰਟਰੈਕਟ ਸਾਈਨ ਕਰਦੇ ਹੋ, ਆਪਣੇ ਕੰਮ ਦੇ ਉੱਪਰ ਕੰਟਰੈਕਟ ਸਾਈਨ ਕਰਦੇ ਹੋ, ਕਿ ਤੁਸੀਂ ਤੁਹਾਡੀ ਜਿਹੜੀ ਐਂਟਾਈਟਲਮੈਂਟ ਆ ਉਹ ਹੈ ਕੀ, ਤੁਹਾਡਾ ਜਿਹੜਾ ਟਾਈਟਲ ਆ ਉਹ ਕੀ ਆ, ਤੁਸੀਂ ਏ ਬੀ ਐਨ 'ਤੇ ਕੰਮ ਕਰ ਰਹੇ ਹੋ, ਤੁਸੀਂ ਕੈਜੂਅਲ ਕੰਮ ਕਰ ਰਹੇ ਹੋ, ਤੁਸੀਂ ਕਿਹੜੀਆਂ ਕਿਹੜੀਆਂ ਇਸ ਜੋਬ ਦੇ ਨਾਲ ਜਿਹੜੀਆਂ ਐਂਟਾਈਟਲਮੈਂਟਸ ਨੇ ਉਹਨਾਂ ਲਈ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਹੋ, ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਵਰਕ ਫੇਅਰ ਵਰਕ ਓਮਬਡਸਮੈਨ ਦੇ ਸਕਦਾ ਆ. ਕਈ ਵਾਰੀ ਐਮਪਲੋਇਰਸ ਜਿਹੜੇ ਆ ਉਹ ਨੋਇੰਗਲੀ ਤੁਹਾਨੂੰ ਗਲਤ ਇਨਫੋਰਮੇਸ਼ਨ ਨਹੀਂ ਦੇ ਰਹੇ ਹੁੰਦੇ ਜਾਂ ਤੁਹਾਨੂੰ ਤੁਹਾਡੇ ਜਿਹੜੇ ਬਣਦੇ ਹੱਕ ਹੁੰਦੇ ਆ ਉਹ ਨਹੀਂ ਦਿੰਦੇ, ਕਈ ਵਾਰੀ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ. ਅਤੇ ਜੇ ਤੁਸੀਂ ਐਮਪਲੋਈ ਨਾ ਹੋ ਕੇ ਐਮਪਲੋਇਰ ਹੋ ਤਾਂ ਇਹਨਾਂ ਗੱਲਾਂ ਬਾਰੇ ਤੁਹਾਨੂੰ ਪਤਾ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਜੇ ਤੁਹਾਨੂੰ ਇਹਨਾਂ ਗੱਲਾਂ ਬਾਰੇ ਨਹੀਂ ਪਤਾ, ਤੁਸੀਂ ਕਿਸੇ ਦੀ ਐਂਟਾਈਟਲਮੈਂਟ ਉਹਨੂੰ ਨਹੀਂ ਦਿੱਤੀ ਤਾਂ ਤੁਹਾਨੂੰ ਪੈਨਲਟੀ ਪੈ ਸਕਦੀ ਆ. ਸੋ ਜੇ ਇੰਪਲੋਈ ਵਾਸਤੇ ਵਰਕ ਫੇਅਰ ਵਰਕ ਓਮਬਡਸਮੈਨ ਕੋਲ ਇਨਫੋਰਮੇਸ਼ਨ ਹੈਗੀ ਆ ਅਤੇ ਇੰਪਲੋਇਰ ਵਾਸਤੇ ਵੀ ਹੈਗੀ ਆ, ਅਤੇ ਜਦੋਂ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਆ ਤਾਂ ਕਿ ਵੈਸੇ ਵੀ ਤੁਸੀਂ ਵੇਖੋ ਕਿ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਅਤੇ ਨੋਇੰਗਲੀ ਅਨਨੋਇੰਗਲੀ ਹੋ ਸਕਦਾ ਕਿ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਤੁਸੀਂ ਅਗਲੇ ਦਾ ਹੱਕ ਮਾਰ ਰਹੇ ਹੋ, ਤੁਸੀਂ ਅਗਲੇ ਦੀ ਜਿਹੜੀ ਲੀਵ ਆਪਣੇ ਵਰਕਰ ਦੀ ਲੀਵ ਐਂਟਾਈਟਲਮੈਂਟ ਆ ਉਹ ਉਹਨੂੰ ਨਹੀਂ ਦੇ ਰਹੇ, ਤੁਸੀਂ ਆਪਣੇ ਵਰਕਰ ਦੀ ਜਿਹੜੀ ਸੁਪਰਨੋਸ਼ਨ ਬਣ ਰਹੀ ਆ ਉਹ ਤੁਸੀਂ ਉਹਨੂੰ ਨਹੀਂ ਦੇ ਰਹੇ. ਐਵਰਲੀ ਰੇਟ ਜਿਹੜਾ ਤੁਹਾਡੇ ਵਰਕਰ ਦਾ ਬਣਦਾ ਆ ਤੁਸੀਂ ਉਹਨੂੰ ਪ੍ਰੋਪਰ ਵਰਕ ਰੇਟ ਜਿਹੜਾ ਐਵਰਲੀ ਰੇਟ ਨਹੀਂ ਦੇ ਰਹੇ. ਸੋ ਇਹਨਾਂ ਸਾਰੀਆਂ ਗੱਲਾਂ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਆ ਔਰ ਤੁਸੀਂ ਅੱਜ ਹੀ ਜ਼ਰੂਰ ਪਤਾ ਕਰੋ ਤਾਂ ਕਿ ਤੁਸੀਂ ਕਿਸੇ ਦਾ ਹੱਕ ਨਾ ਮਾਰ ਰਹੇ ਹੋਵੋ ਨੋਇੰਗਲੀ ਔਰ ਅਨਨੋਇੰਗਲੀ. ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ 88.9 ਵਿਨ ਐਫਐਮ ਤੋਂ, ਸਤਿ ਸ਼੍ਰੀ ਅਕਾਲ ਮੈਲਬਰਨ. ਅਤੇ ਪ੍ਰੋਗਰਾਮ ਦੇ ਨਾਲ ਜੁੜਨ ਲਈ ਤੁਸੀਂ ਸਾਨੂੰ ਟੈਕਸਟ ਕਰ ਸਕਦੇ ਹੋ ਵਟਸਐਪ ਦੇ ਉੱਪਰ 0434-233-971 ਦੇ ਉੱਤੇ. ਹਾਂਜੀ ਬਿਲਕੁਲ, 0434-233-971 ਦੇ ਉੱਤੇ ਤੁਸੀਂ ਟੈਕਸਟ ਕਰਕੇ ਅੱਜ ਦੇ ਪ੍ਰੋਗਰਾਮ ਬਾਰੇ कोई भी गल करनी होवे या फिर तुसी किसी नू बर्थडे विश करनी होवे तां वी तुसी सानू इस फोन दे उपर मैसेज कर सकते हो।
1: ਮੁੰਡਾ ਸੰਧੂਆਂ ਦਾ
2: ਵੈਸੇ ਤਾਂ ਮੈਨੂੰ ਗਿਫਟ ਬਹੁਤ ਪਸੰਦ ਆ ਪਰ ਮੈਂ ਘਰੇ ਕੀ ਕਹੂੰਗੀ ਉਸਤਾਦ ਤੂੰ ਮਰਵਾਏਗਾ ਮੈਨੂੰ।

ਹਾਂਜੀ 9:30 ਤੇ 12 ਸੈਕਿੰਡ ਹੋ ਗਏ ਨੇ ਇਸ ਟਾਈਮ ਸਟੂਡੀਓ ਦੇ ਵਿੱਚ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ ਅਤੇ ਇੱਕ ਵਾਰੀ ਅੱਜ ਦੀਆਂ ਅਪਡੇਟਸ 'ਤੇ ਨਜ਼ਰ ਮਾਰ ਲੈਂਦੇ ਹਾਂ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ ਸ਼ਮਾ ਪੰਗੂ ਦੇ ਨਾਲ ਰਿਜ਼ਰਵ ਬੈਂਕ ਨੇ ਕੈਸ਼ ਰੇਟ 4.35% 'ਤੇ ਅਨਚੇਂਜ ਰੱਖਿਆ ਅਤੇ RBI ਨੇ ਇਨਫਲੇਸ਼ਨ ਰੇਟ ਰਿਸਕ ਦੇ ਮੱਦੇਨਜ਼ਰ ਫਿਊਚਰ ਟਾਈਟਨਿੰਗ ਦੀ ਪੋਸੀਬਿਲਿਟੀ ਨੂੰ ਵੀ ਕੰਪਲੀਟਲੀ ਰੂਲ ਆਊਟ ਨਹੀਂ ਕੀਤਾ ਕੋਸਟ ਆਫ ਲਿਵਿੰਗ ਅਤੇ ਚਾਈਲਡ ਕੇਅਰ ਅਸੈਸੀਬਿਲਿਟੀ ਦੇ ਪ੍ਰੈਸ਼ਰ ਵਿੱਚ ਕਈ ਆਸਟ੍ਰੇਲੀਅਨ ਫੈਮਿਲੀਜ਼ ਗ੍ਰੈਂਡ ਪੇਰੈਂਟਸ ਦੀ ਰੈਗੂਲਰ ਹੈਲਪ ਲੈ ਰਹੀਆਂ ਨੇ ਫੇਅਰਵਰਕ ਓਮਬਡਸਮੈਨ ਹੋਸਪਿਟੈਲਿਟੀ ਪਲੈਟਫਾਰਮ ਸਭ ਦੇ ਨਾਲ ਜੁੜੀਆਂ ਵਰਕ ਕਲਾਸੀਫਿਕੇਸ਼ਨ ਕੰਸਰਨਸ ਦੀ ਸਕਰੂਟਨੀ ਕਰ ਰਿਹਾ ਹੈ ਪੰਜਾਬ ਦੀ ਰਿਵਾਈਜ਼ ਵੋਟਰ ਰੋਲ ਪ੍ਰੋਸੈਸ ਤਹਿਤ ਡਰਾਫਟ ਇਲੈਕਟਰਲ ਰੋਲਸ ਅੱਜ ਪਬਲਿਸ਼ ਹੋਣੀਆਂ ਹਨ ਅਤੇ ਕਲੇਮਸ ਅਤੇ ਓਬਜੈਕਸ਼ਨਸ ਦਾ ਪੀਰੀਅਡ 12 ਸਤੰਬਰ ਤੱਕ ਕੀਤਾ ਹੈ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਅੱਜ ਹੈਵੀ ਰੇਨ ਦੀ ਪੋਸੀਬਿਲਿਟੀ ਹੋਵੇਗੀ ਅਤੇ ਕੋਲੰਬੀਆ ਵਿੱਚ 10 ਅਗਸਤ ਨੂੰ ਆਏ ਪਾਵਰਫੁੱਲ 7.4 ਮੈਗਨੀਚਿਊਡ ਅਰਥਕੁਏਕ ਤੋਂ ਬਾਅਦ ਰੈਸਕਿਊ ਟੀਮਸ ਸਰਵਾਈਵਰਸ ਦੀ ਭਾਲ ਵਿੱਚ ਲੱਗੀਆਂ ਹੋਈਆਂ ਨੇ ਰਾਈਟਰਸ ਦੀ ਲੇਟੈਸਟ ਰਿਪੋਰਟਿੰਗ ਮੁਤਾਬਕ ਮੌਤਾਂ ਦੀ ਗਿਣਤੀ ਲਗਭਗ 250 ਤੱਕ ਪਹੁੰਚ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਇਸ ਨਾਲ ਪ੍ਰਭਾਵਿਤ ਵੀ ਹੋਏ ਹਨ ਆਸਟ੍ਰੇਲੀਆ ਅਤੇ ਬੰਗਲਾਦੇਸ਼ ਦਾ ਪਹਿਲਾ ਟੈਸਟ ਅੱਜ ਡਾਰਵਿਨ ਵਿੱਚ ਸ਼ੁਰੂ ਹੋ ਰਿਹਾ ਇਹ ਸਨ ਅੱਜ ਦੀਆਂ ਕੁਝ ਹੈੱਡਲਾਈਨਸ ਅਤੇ ਸੁਣਦਿਆਂ ਇੱਕ ਗੀਤ ਔਰ ਗੀਤ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਹੋਰ ਅਪਡੇਟਸ ਸਾਂਝੀਆਂ ਜ਼ਰੂਰ ਕਰਾਂਗੇ

0: ਹਾਂਜੀ, ਕਿਸ ਤਰ੍ਹਾਂ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਅੱਜ ਦਾ? ਹੁਣ ਕਿਉਂਕਿ ਸਟੂਡੀਓ ਦੇ ਵਿੱਚ 9:42 ਅਤੇ 11 ਸੈਕਿੰਡ ਹੋ ਚੁੱਕੇ ਨੇ, ਜਿਸ ਦਾ ਮਤਲਬ ਕਿ ਪ੍ਰੋਗਰਾਮ ਆਪਣੇ ਅਖੀਰੀ ਪੜਾਅ ਵੱਲ ਵੱਧ ਰਿਹਾ। ਆਸਟ੍ਰੇਲੀਆ ਆ ਕੇ ਅਸੀਂ ਬਹੁਤ ਜ਼ਿਆਦਾ ਬਿਜ਼ੀ ਹੋ ਗਏ ਹਾਂ, ਪਰ ਕੀ ਅਸੀਂ ਕੁਨੈਕਟਿਡ ਵੀ ਹਾਂ? ਅੱਜ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ। ਲਾਸਟ ਟਾਈਮ ਤੁਸੀਂ ਕਿਸੇ ਆਪਣੇ ਨੂੰ ਫੋਨ ਕਦੋਂ ਕੀਤਾ ਸੀ ਜਿਹਨੂੰ ਬਹੁਤ ਦੇਰ ਤੋਂ ਤੁਸੀਂ ਗੁੱਸੇ ਸੀ, ਥੋੜ੍ਹੀ ਜਿਹੀ ਕੋਈ ਨਾਰਾਜ਼ਗੀ ਸੀ ਅਤੇ ਤੁਹਾਨੂੰ ਉਹਦਾ ਫੋਨ ਨਹੀਂ ਆਇਆ ਜਾਂ ਤੁਸੀਂ ਫੋਨ ਨਹੀਂ ਕੀਤਾ? ਕਿਹਨੂੰ ਤੁਸੀਂ ਦੇਰ ਬਾਅਦ ਯਾਦ ਕਰੋ, ਆਪਣੇ ਆਪ ਕੋਸ਼ਿਸ਼ ਕਰਕੇ ਕਿਹਨੂੰ ਤੁਸੀਂ ਫੋਨ ਕੀਤਾ? ਬਿਨਾਂ ਕਿਸੇ ਕੰਮ ਦੇ, ਬਿਨਾਂ ਕੋਈ ਨਾਰਾਜ਼ਗੀ ਜ਼ਾਹਰ ਕੀਤਿਆਂ ਕਿਹਨੂੰ? ਨਾ ਕੋਈ ਇਨਵੀਟੇਸ਼ਨ, ਨਾ ਕੋਈ ਪੇਮੈਂਟ, ਨਾ ਕੋਈ ਪ੍ਰੋਬਲਮ, ਸਿਰਫ ਅਤੇ ਸਿਰਫ ਇਹ ਪੁੱਛਣ ਵਾਸਤੇ ਕਿ ਤੁਹਾਡਾ ਕੀ ਹਾਲ ਆ। ਆਸਟ੍ਰੇਲੀਆ ਵਿੱਚ ਲਾਈਫ ਬਹੁਤ ਅਤੇ ਬਹੁਤ ਫਾਸਟ ਆ। ਮੰਡੇ ਟੂ ਫਰਾਈਡੇ ਅਲਾਰਮ, ਵਰਕ, ਸਕੂਲ, ਟ੍ਰੈਫਿਕ, ਸ਼ੋਪਿੰਗ, ਕੁਕਿੰਗ, ਕਲੀਨਿੰਗ ਅਤੇ ਫਿਰ ਮੋਰਗੇਜ। ਵੀਕਐਂਡ ਆਇਆ, ਇਹ ਫਿਰ ਸੋਸ਼ਲ ਕਮਿਟਮੈਂਟਸ ਅਤੇ ਸੰਡੇ ਰਾਤ ਨੂੰ ਹਾਏ ਕੱਲ੍ਹ ਫਿਰ ਮੰਡੇ ਆ। ਤੁਹਾਨੂੰ ਇਹ ਆਪਣੇ ਨਾਲ ਰਿਲੇਟ ਹੁੰਦਾ ਜ਼ਰੂਰ ਮਹਿਸੂਸ ਹੋ ਰਿਹਾ ਹੋਵੇਗਾ। ਇਸ ਬਿਜ਼ੀ ਲਾਈਫ ਵਿੱਚ ਅਸੀਂ ਕਈ ਵਾਰ ਰਿਲੇਸ਼ਨਸ਼ਿਪਸ ਨੂੰ ਵੀ ਅਪੁਆਇੰਟਮੈਂਟਸ ਵਾਂਗ ਟ੍ਰੀਟ ਕਰਨ ਲੱਗ ਪੈਂਦੇ ਹਾਂ। ਨੈਕਸਟ ਵੀਕਐਂਡ ਮਿਲਾਂਗੇ, ਫ੍ਰੀ ਹੋਇਆ ਤਾਂ ਫੋਨ ਕਰਾਂਗੇ, ਬਰਥਡੇ 'ਤੇ ਮੈਸੇਜ ਕਰ ਦਿਆਂਗੇ, ਪਰ ਰਿਸ਼ਤੇ ਆਟੋਮੈਟਿਕ ਨਹੀਂ ਚੱਲਦੇ, ਉਹ ਵੀ ਮੇਨਟੇਨੈਂਸ ਮੰਗਦੇ ਨੇ, ਜਿਵੇਂ ਕਿ ਕਾਰ ਸਰਵਿਸ ਮੰਗਦੀ ਆ, ਰਿਲੇਸ਼ਨਸ਼ਿਪ ਕੋਨਵਰਸੇਸ਼ਨ ਮੰਗਦਾ। ਇੱਕ ਬਜ਼ੁਰਗ ਪਿਤਾ ਆਸਟ੍ਰੇਲੀਆ ਵਿੱਚ ਆਪਣੇ ਪੁੱਤਰ ਨਾਲ ਰਹਿੰਦਾ ਸੀ। ਪੁੱਤਰ ਬਹੁਤ ਚੰਗਾ, ਨੂੰਹ ਬਹੁਤ ਚੰਗੀ, ਬੱਚੇ ਵੀ ਬਹੁਤ ਪਿਆਰ ਕਰਦੇ, ਕਿਸੇ ਚੀਜ਼ ਦੀ ਕਮੀ ਨਹੀਂ। ਇੱਕ ਦਿਨ ਕਿਸੇ ਨੇ ਪੁੱਛਿਆ, ਅੰਕਲ ਜੀ ਆਸਟ੍ਰੇਲੀਆ ਕਿਵੇਂ ਦਾ ਲੱਗਦਾ? ਅਤੇ ਫਿਰ ਉਹ ਕਹਿੰਦੇ ਕਿ ਪੁੱਤ ਆਸਟ੍ਰੇਲੀਆ ਬਹੁਤ ਵਧੀਆ, ਬਸ ਕਈ ਵਾਰ ਘਰ ਵਿੱਚ ਸਾਰੇ ਹੁੰਦੇ ਨੇ ਪਰ ਗੱਲ ਕਰਨ ਵਾਲਾ ਕੋਈ ਨਹੀਂ ਹੁੰਦਾ। ਇਹ ਲਾਈਨ ਸਿਰਫ ਸੀਨੀਅਰਸ ਲਈ ਨਹੀਂ, ਕਈ ਯੰਗ ਪੀਪਲ ਵੀ ਇਹੀ ਮਹਿਸੂਸ ਕਰ ਰਹੇ ਨੇ। ਅਸੀਂ ਡਿਜੀਟਲੀ ਕੁਨੈਕਟਿਡ ਹਾਂ ਪਰ ਇਮੋਸ਼ਨਲੀ ਉਹ ਕੁਐਸਚਨ ਵੱਖਰਾ। ਅੱਜ ਦਾ ਚੈਲੰਜ, ਅੱਜ ਇੱਕ ਪਰਸਨ ਚੁਣੋ, ਮਾਂ, ਪਿਓ, ਭੈਣ, ਭਰਾ, ਦੋਸਤ ਜਾਂ ਉਹ ਰੈਲੇਟਿਵ ਜਿਸ ਨਾਲ ਕਾਫੀ ਸਮੇਂ ਤੋਂ ਗੱਲ ਨਹੀਂ ਹੋਈ, ਫੋਨ ਕਰੋ ਸਿਰਫ ਤੇ ਸਿਰਫ 2 ਮਿੰਟ ਲਈ। ਕੀ ਹਾਲ ਆ? ਇਹ ਦੋ ਸ਼ਬਦ ਕਈ ਵਾਰ ਕਿਸੇ ਦਾ ਪੂਰਾ ਦਿਨ ਬਦਲ ਦਿੰਦੇ ਨੇ। ਇੱਕ ਮਜ਼ੇ ਦੀ ਗੱਲ ਤੁਹਾਨੂੰ ਸੁਣਾਵਾਂ, ਮੇਰੀ ਗ੍ਰੈਂਡਡਾਟਰ ਆਸਟ੍ਰੇਲੀਆ ਦੀ ਜੰਮਪਲ, ਛੋਟੀ 4 ਸਾਲ ਦੀ, ਜ਼ਿਆਦਾ ਕੋਨਵਰਸੇਸ਼ਨ ਉਹ, ਜ਼ਿਆਦਾ ਨਹੀਂ ਪੂਰੀ ਦੀ ਪੂਰੀ ਕੋਨਵਰਸੇਸ਼ਨ ਉਹ ਇੰਗਲਿਸ਼ ਵਿੱਚ ਹੀ ਕਰਦੀ ਆ, ਪਰ ਉਹਨੂੰ ਚਾਅ ਚੜਿਆ ਪੰਜਾਬੀ ਸਿੱਖਣ ਦਾ ਅਤੇ ਉਹਨੇ ਪੰਜਾਬੀ ਦਾ ਵਰਡ ਸਿੱਖਿਆ, ਕੀ ਹਾਲ ਆ। ਜਦੋਂ ਉਹਨੂੰ ਫੋਨ ਕਰੋ, ਕਿਉਂਕਿ ਉਹ ਸਿੰਗਾਪੁਰ 'ਚ ਰਹਿੰਦੀ ਆ ਅਤੇ ਮੈਂ ਅਸੀਂ ਕੋਈ ਵੀ ਜਦੋਂ ਉਹਨੂੰ ਫੋਨ ਕਰਦਾ ਅਤੇ ਉਹਨੂੰ ਹੈਲੋ ਹਾਈ ਕਰਨ ਤੋਂ ਬਾਅਦ ਕਹੀਦਾ ਸਤਿ ਸ਼੍ਰੀ ਅਕਾਲ, ਅਤੇ ਉਹ ਅੱਗੋਂ ਕਹਿੰਦੀ ਕੀ ਹਾਲ ਆ, ਅਤੇ ਜਦੋਂ ਅਸੀਂ ਉਹਨੂੰ ਕਹਿੰਦੇ ਹਾਂ ਅਸੀਂ ਠੀਕ ਹਾਂ, ਤੇਰਾ ਕੀ ਹਾਲ ਆ, ਅਤੇ ਉਹ ਫਿਰ ਅੱਗੋਂ ਕਹਿੰਦੀ ਠੀਕ ਆ। ਇਹ ਦੋ ਛੋਟੇ ਛੋਟੇ ਸੈਂਟੈਂਸ ਨੇ ਬਟ ਬਹੁਤ ਜ਼ਿਆਦਾ ਖੁਸ਼ੀ ਦਿੰਦੇ ਨੇ। ਇਸੇ ਤਰ੍ਹਾਂ ਤੁਸੀਂ ਆਪਣੇ ਕਿਸੇ ਨੂੰ ਫੋਨ ਕਰਕੇ ਜ਼ਰੂਰ ਪੁੱਛੋ ਕਿ ਤੇਰਾ ਕੀ ਹਾਲ ਆ, ਇਹਦੇ ਵਿੱਚ ਬਹੁਤ ਜ਼ਿਆਦਾ ਮਿਠਾਸ ਅਤੇ ਆਪਣਾਪਨ ਹੁੰਦਾ। ਅਤੇ ਹੁਣ ਥੋੜ੍ਹਾ ਜਿਹਾ ਮੂਡ ਸਪੋਰਟੀ ਕਰੀਏ। ਕ੍ਰਿਕਟ ਲਵਰਸ ਵਾਸਤੇ ਅੱਜ ਦਾ ਦਿਨ ਬਹੁਤ ਹੀ ਇੰਟਰਸਟਿੰਗ ਆ। ਆਸਟ੍ਰੇਲੀਆ ਅਤੇ ਬੰਗਲਾਦੇਸ਼ ਦੇ ਵਿਚਕਾਰ ਪਹਿਲਾ ਟੈਸਟ ਅੱਜ ਡਾਰਵਿਨ ਦੇ ਵਿੱਚ ਮਰਾਰਾ ਸਟੇਡੀਅਮ ਵਿੱਚ ਸ਼ੁਰੂ ਹੋ ਰਿਹਾ। ਆਸਟ੍ਰੇਲੀਆ ਵਿੱਚ ਵਿੰਟਰ ਟੈਸਟ ਕ੍ਰਿਕਟ ਰੇਅਰ ਹੁੰਦਾ, ਸੋ ਅੱਜ ਦੀ ਇਸ ਸੀਰੀਜ਼ ਦਾ ਦੂਸਰਾ ਜਿਹੜਾ ਟੈਸਟ ਆ ਉਹ 22 ਅਗਸਤ ਨੂੰ ਮਕੇ ਵਿੱਚ ਸ਼ੁਰੂ ਹੋਵੇਗਾ ਅਤੇ ਮਕੇ ਮੈਨਸ ਟੈਸਟ ਹੋਸਟ ਕਰਨ ਵਾਲਾ ਆਸਟ੍ਰੇਲੀਆ ਦਾ 12ਵਾਂ ਵੈਨਿਊ ਬਣੇਗਾ। ਆਸਟ੍ਰੇਲੀਆ ਵਰਲਡ ਟੈਸਟ ਚੈਂਪੀਅਨਸ਼ਿਪ ਵਿੱਚ ਸਟਰੋਂਗ ਪੋਜੀਸ਼ਨ ਨਾਲ ਸੀਰੀਜ਼ ਵਿੱਚ ਆ ਰਿਹਾ ਅਤੇ ਬੰਗਲਾਦੇਸ਼ ਲਈ ਆਸਟ੍ਰੇਲੀਅਨ ਕੰਡੀਸ਼ਨਸ ਵਿੱਚ ਚੈਲੰਜ ਬਹੁਤ ਵੱਡਾ ਰਹੇਗਾ। ਪਰ ਕ੍ਰਿਕਟ ਦੀ ਖੂਬਸੂਰਤੀ ਇਹੀ ਆ ਕਿ ਮੈਚ ਸਕੋਰ ਕਾਰਡ ਤੋਂ ਪਹਿਲਾਂ ਨਹੀਂ ਜਿੱਤਿਆ ਜਾਂਦਾ, ਗਰਾਊਂਡ 'ਤੇ ਜਿੱਤਿਆ ਜਾਂਦਾ। ਅਤੇ ਅੱਜ ਪੰਜਾਬੀ ਕ੍ਰਿਕਟ ਫੈਨਸ ਵਾਸਤੇ ਮੈਨੂੰ ਲੱਗਦਾ, ਮੈਨੂੰ ਪਤਾ ਨਹੀਂ ਤੁਸੀਂ ਆਸਟ੍ਰੇਲੀਆ ਨੂੰ ਸਪੋਰਟ ਕਰੋਗੇ, ਪਰ ਜੇ ਬੰਗਲਾਦੇਸ਼ ਬੋਲਰਸ ਨੇ ਫਸਟ ਓਵਰ ਵਿੱਚ ਵਿਕਟ ਲੈ ਲਈ ਤਾਂ ਤੁਸੀਂ ਸੀਕ੍ਰੈਟਲੀ ਇਹ ਵੀ ਕਹੋਗੇ ਓਹੋ ਮੈਚ ਇੰਟਰਸਟਿੰਗ ਹੋ ਗਿਆ। ਹਾਂਜੀ, ਇਸ ਤਰ੍ਹਾਂ ਦੇ ਕ੍ਰਿਕਟ ਵੇਖਣ ਵਾਲਿਆਂ ਨੂੰ ਪਤਾ ਹੈ ਕਿ ਇਹ ਆਮ ਤੌਰ 'ਤੇ ਹੋ ਜਾਂਦਾ ਹੁੰਦਾ ਆ ਕਿ ਕੋਈ ਪਤਾ ਨਹੀਂ ਕਿ ਮੈਚ ਕਦੋਂ ਇੰਟਰਸਟਿੰਗ ਹੋ ਜਾਣਾ। ਸੋ ਸਪੋਰਟਸ ਦਾ ਮਜ਼ਾ ਤੁਸੀਂ ਜ਼ਰੂਰ ਲਵੋ। ਅਤੇ ਵਰਲਡ ਨਿਊਜ਼ ਦੀ ਜੇ ਗੱਲ ਕਰੀਏ ਤਾਂ ਇੱਕ ਦੁਖਦਾਈ ਖਬਰ, ਕੋਲੰਬੀਆ ਵਿੱਚ ਮੰਡੇ 10 ਅਗਸਤ ਨੂੰ ਪਾਵਰਫੁੱਲ 7.4 ਮੈਗਨੀਚਿਊਡ ਅਰਥਕੁਏਕ ਹੋਇਆ ਸੀ। ਅਤੇ ਖ਼ਬਰਾਂ ਦੇ ਮੁਤਾਬਕ, ਲੇਟੈਸਟ ਰਿਪੋਰਟਿੰਗ ਦੇ ਮੁਤਾਬਕ, ਮੌਤਾਂ ਦੀ ਗਿਣਤੀ 250 ਦੇ ਨੇੜੇ ਪਹੁੰਚ ਗਈ ਹੈ। ਹਜ਼ਾਰਾਂ ਲੋਕ ਇੰਜਰਡ ਜਾਂ ਅਦਰਵਾਈਜ਼ ਇਫੈਕਟਿਡ ਵੀ ਹੋਏ ਨੇ। ਰੈਸਕਿਊ ਟੀਮਸ ਕੋਲੈਪਸ ਬਿਲਡਿੰਗਸ ਵਿੱਚੋਂ ਸਰਵਾਈਵਰਸ ਹਾਲੇ ਵੀ ਲੱਭ ਰਹੀਆਂ ਨੇ। ਇਸ ਟ੍ਰੈਜਡੀ ਵਿੱਚ ਇੱਕ ਐਕਸਟਰਾ ਆਰਡਨਰੀ ਰੈਸਕਿਊ ਦੀ ਸਟੋਰੀ ਵੀ ਸਾਹਮਣੇ ਆਈ ਹੈ। ਖ਼ਬਰਾਂ ਦੇ ਮੁਤਾਬਕ, ਇੱਕ 32 ਸਾਲਾ ਵਿਮੈਨ ਡੈਨੀਅਲਾ ਬਾਰੇ ਰਿਪੋਰਟ ਕੀਤਾ ਜੋ ਕੋਲੈਪਸ ਬਿਲਡਿੰਗ ਦੇ ਡੈਬਰਿਸ ਹੇਠਾਂ ਲਗਭਗ 38 ਘੰਟੇ ਟ੍ਰੈਪਡ ਰਹੀ ਅਤੇ ਬਾਅਦ ਵਿੱਚ ਰੈਸਕਿਊਰਸ ਨੇ ਉਸਨੂੰ ਜ਼ਿੰਦਾ ਬਾਹਰ ਕੱਢਿਆ। ਕਈ ਵਾਰ ਵਰਲਡ ਨਿਊਜ਼ ਨੰਬਰ ਬਣ ਜਾਂਦੀ ਹੈ, 250 ਡੈਡ, 3000 ਇੰਜਰਡ, ਹਜ਼ਾਰਾਂ ਹੋਮਸ ਡੈਮੇਜਡ, ਪਰ ਹਰ ਨੰਬਰ ਦੇ ਪਿੱਛੇ ਇੱਕ ਨਾਮ ਜ਼ਰੂਰ ਹੁੰਦਾ, ਇੱਕ ਪਰਿਵਾਰ ਹੁੰਦਾ, ਇੱਕ ਕਿਚਨ ਟੇਬਲ ਹੁੰਦੀ ਜਿੱਥੇ ਕੋਈ ਚੇਅਰ ਖਾਲੀ ਹੋ ਜਾਂਦੀ ਆ। ਇਸ ਲਈ ਨਿਊਜ਼ ਸਿਰਫ ਜਾਣਕਾਰੀ ਨਹੀਂ, ਹਿਊਮੈਨਿਟੀ ਨੂੰ ਯਾਦ ਰੱਖਣ ਦਾ ਇੱਕ ਤਰੀਕਾ ਵੀ ਹੁੰਦਾ। ਕੋਲੰਬੀਆ ਦੇ ਪ੍ਰਭਾਵਿਤ ਲੋਕਾਂ ਲਈ ਸਾਡੀਆਂ ਬਹੁਤ ਬਹੁਤ ਦੁਆਵਾਂ। ਅੱਜ ਦੀ ਮੋਰਨਿੰਗ ਦੀ ਥੋਟ ਇੱਕ ਵਾਰੀ ਤੁਹਾਡੇ ਨਾਲ ਫਿਰ ਸਾਂਝੀ ਕਰਦੇ ਹਾਂ। ਹਰ ਮੁਸ਼ਕਲ ਤੁਹਾਨੂੰ ਰੋਕਣ ਲਈ ਨਹੀਂ ਆਉਂਦੀ, ਕੁਝ ਮੁਸ਼ਕਲਾਂ ਤੁਹਾਨੂੰ ਦੱਸਣ ਆਉਂਦੀਆਂ ਨੇ ਕਿ ਤੁਸੀਂ ਕਿੰਨੇ ਮਜ਼ਬੂਤ ਹੋ। ਪਰ ਇੱਕ ਗੱਲ ਜ਼ਰੂਰੀ ਆ, ਮਜ਼ਬੂਤ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਪ੍ਰੋਬਲਮ ਇਕੱਲੇ ਸੋਲਵ ਕਰੋ। ਕਈ ਵਾਰੀ ਸਟਰੈਂਥ ਇਹ ਵੀ ਹੁੰਦੀ ਆ ਕਿ ਮੈਨੂੰ ਹੈਲਪ ਚਾਹੀਦੀ ਆ, ਇਹ ਕਹਿ ਦੇਣਾ ਇਹ ਇੱਕ ਸਟਰੈਂਥ ਆ, ਕਿਉਂਕਿ ਹਰ ਇਨਸਾਨ ਮਦਦ ਨਹੀਂ ਮੰਗ ਸਕਦਾ। ਮਦਦ ਵਾਸਤੇ ਹੱਥ ਖੜਾ ਕਰਨ ਵਾਸਤੇ ਵੀ ਬਹੁਤ ਜ਼ਿਆਦਾ ਸਟਰੋਂਗ ਹੋਣਾ ਪੈਂਦਾ। ਰੈਸਟ ਕਰ ਲੈਣਾ ਕਈ ਵਾਰ ਇਹ ਵੀ ਇੱਕ ਸਟਰੈਂਥ ਹੁੰਦੀ ਆ। ਕਿਸੇ ਟੌਕਸਿਕ ਆਰਗੂਮੈਂਟ ਵਿੱਚੋਂ ਲਾਸਟ ਵਰਡ ਨਾ ਲੈਣਾ ਕਈ ਵਾਰ ਇਹ ਵੀ ਸਟਰੈਂਥ ਹੁੰਦੀ ਆ। ਅਤੇ ਫਾਈਨੈਂਸ਼ੀਅਲੀ ਨਹੀਂ ਕਹਿਣਾ ਕਈ ਵਾਰੀ ਸਟਰੈਂਥ ਹੈ। ਬੱਚੇ ਨੂੰ ਕਹਿਣਾ ਮੈਨੂੰ ਨਹੀਂ ਪਤਾ, ਆਓ ਇਕੱਠੇ ਸਿੱਖਦੇ ਹਾਂ, ਪਰਫੈਕਟ ਹੋਣਾ ਸਟਰੈਂਥ ਨਹੀਂ ਆ, ਅਵਾਰਡ ਹੋਣਾ ਸਟਰੈਂਥ ਆ। ਬੱਚਿਆਂ ਨੂੰ ਇਹ ਕਹਿ ਦੇਣਾ, ਕਿਉਂਕਿ ਬੱਚੇ ਬਹੁਤ ਸਾਰੇ ਸਵਾਲ ਪੁੱਛਦੇ ਆ ਅਤੇ ਕਈ ਵਾਰੀ ਅਸੀਂ ਝਿਜਕਦੇ ਹਾਂ, ਆਪਣੇ ਆਪ ਵਿੱਚ ਵੀਕ ਫੀਲ ਕਰਦੇ ਹਾਂ, ਉਹ ਬੱਚੇ ਨੇ ਇਹ ਸਵਾਲ ਪੁੱਛਿਆ, ਮੈਨੂੰ ਇਸ ਦਾ ਜਵਾਬ ਹੀ ਪਤਾ ਨਹੀਂ। ਨਹੀਂ, ਤੁਸੀਂ ਇਹ ਕਹਿ ਦਿਓ ਕਿ ਮੈਨੂੰ ਇਹਦਾ ਪਤਾ ਨਹੀਂ, ਆਓ ਇਸ ਬਾਰੇ ਇਕੱਠੇ ਸਿੱਖਦੇ ਹਾਂ। ਵੇਖਦੇ ਵੇਖਦੇ ਸਾਡੇ 2 ਘੰਟੇ ਪੂਰੇ ਹੋਣ ਵਾਲੇ ਨੇ। ਅੱਜ ਅਸੀਂ ਕੀ ਗੱਲਾਂ ਕੀਤੀਆਂ, ਇੰਟਰਸਟ ਰੇਟਸ ਦੀ ਗੱਲ ਕੀਤੀ, ਫੈਮਿਲੀ ਬਜਟਸ ਦੀ ਕੀਤੀ, ਗ੍ਰੈਂਡ ਪੇਰੈਂਟਸ ਦੇ ਬੱਚਿਆਂ ਦੀ, ਗ੍ਰੈਂਡ ਚਿਲਡਰਨ ਦੀ ਗੱਲ ਕੀਤੀ, ਵਰਕ ਪਲੇਸ ਰਾਈਟਸ ਦੀ ਗੱਲ ਕੀਤੀ, ਕ੍ਰਿਕਟ ਦੀ ਗੱਲ ਕੀਤੀ ਅਤੇ ਪੰਜਾਬ ਦੀਆਂ ਅਪਡੇਟਸ ਦੀ ਗੱਲ ਕੀਤੀ, ਵਰਲਡ ਦੀ ਅਪਡੇਟਸ ਲਈਆਂ। ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਜ਼ਰੂਰ ਦੱਸਿਓ। ਜ਼ਿੰਦਗੀ ਵਿੱਚ ਹਰ ਚੀਜ਼ ਅਰਨ ਕਰਨ ਦੀ ਦੌੜ ਵਿੱਚ ਉਹ ਲੋਕ ਨਾ ਗੁਆ ਬੈਠਣਾ ਜਿਨ੍ਹਾਂ ਨਾਲ ਉਹ ਜ਼ਿੰਦਗੀ ਸ਼ੇਅਰ ਕਰਨੀ ਹੈ। ਪੈਸਾ ਜ਼ਰੂਰੀ ਹੈ, ਕਰੀਅਰ ਜ਼ਰੂਰੀ ਹੈ, ਘਰ ਜ਼ਰੂਰੀ ਹੈ, ਫਿਊਚਰ ਪਲੈਨਿੰਗ ਜ਼ਰੂਰੀ ਹੈ, ਪਰ ਮਾਂ ਦਾ ਫੋਨ ਵੀ ਜ਼ਰੂਰੀ ਹੈ ਅਤੇ ਪਿਓ ਦੀ ਹੈਲਥ ਵੀ, ਬੱਚੇ ਦੀ ਗੱਲ ਵੀ, ਪਾਰਟਨਰ ਦੀ ਥਕਾਵਟ ਵੀ ਅਤੇ ਆਪਣੇ ਆਪ ਦੀ ਮੈਂਟਲ ਪੀਸ ਵੀ ਬਹੁਤ ਜ਼ਰੂਰੀ ਆ। ਅੱਜ ਦਾ ਦਿਨ ਚੰਗਾ ਬਣਾਓ, ਕਿਸੇ ਲਈ ਇੱਕ ਚੰਗਾ ਵਰਡ ਚੁਣੋ, ਕਿਸੇ ਲਈ ਇੱਕ ਸਮਾਈਲ ਬਣੋ ਅਤੇ ਸਭ ਤੋਂ ਪਹਿਲਾਂ ਆਪਣੇ ਲਈ ਥੋੜ੍ਹੇ ਜਿਹੇ ਕਾਇੰਡ ਜ਼ਰੂਰ ਬਣੋ। ਮੈਂ ਤੁਹਾਡੀ ਆਪਣੀ ਦੋਸਤ ਸ਼ਮਾ, ਤੁਸੀਂ ਸੁਣ ਰਹੇ ਸੀ ਇਹ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਸ਼ਮਾ ਪੰਗੂ ਦੇ ਨਾਲ। ਅੱਜ ਦੇ ਪ੍ਰੋਗਰਾਮ ਦਾ ਲਾਸਟ ਸੌਂਗ ਸੁਣਦੇ ਹਾਂ ਅਤੇ ਫਿਰ ਤੁਹਾਡੇ ਕੋਲੋਂ ਆ ਕੇ ਇਜਾਜ਼ਤ ਲਵਾਂਗੇ। ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ।
1: ਉਸ ਸ਼ਖਸ ਨੇ ਮੇਰੀ ਕਦਰ ਨਾ ਜਾਣੀ ਜਿਸਕੇ ਲੀਏ ਮੈਨੇ ਆਪਣੀ ਲਾਜ ਗਵਾਈ ਥੀ।

ਤੁਸੀਂ ਸੁਣ ਰਹੇ ਸੀ ਸਾਂਝੀ ਵਾਜ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ। ਹੁਣ ਸਟੂਡੀਓ ਦੇ ਵਿੱਚ 9:58 ਦੇ 18 ਸੈਕਿੰਡ ਹੋ ਚੁੱਕੇ ਨੇ, ਜਿਸ ਦਾ ਮਤਲਬ ਕਿ ਮੈਨੂੰ ਤੁਹਾਡੇ ਕੋਲੋਂ ਲੈਣੀ ਪਵੇਗੀ ਇਜਾਜ਼ਤ। ਤੁਹਾਡਾ ਦਿਨ ਕਿਸ ਤਰ੍ਹਾਂ ਦਾ ਰਿਹਾ, ਜ਼ਰੂਰ ਫੀਡਬੈਕ ਦਿਓ। ਰੱਬ ਰਾਖਾ, ਮਿਲਦੇ ਹਾਂ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ। ਵੀਕਐਂਡ ਕਿਸ ਤਰ੍ਹਾਂ ਦਾ ਰਿਹਾ, ਸੋਮਵਾਰ ਆ ਕੇ ਸਾਡੇ ਨਾਲ ਜ਼ਰੂਰ ਸਾਂਝ ਪਾਇਓ। ਵਧੀਆ ਵਧੀਆ ਵੀਕਐਂਡ ਹੋਵੇ ਤੁਹਾਡਾ। ਹੈਵ ਅ ਗ੍ਰੇਟ ਗ੍ਰੇਟ ਗ੍ਰੇਟ ਵੀਕਐਂਡ ਅਤੇ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਲਬਰਨ ਇੱਕ ਵਾਰੀ ਫੇਰ।